ਪਾਹੇ ਪੌੜੀ ਪੰਜਵੀਂ ਤੁਸ ਦਿੱਤਾ ਪੂਰੇ ਸਤਿਗੁਰੂ ਹਰ ਤਨ ਸੱਚਾ ਖੁੱਟ ਸਭ ਅੰਦੇ ਸੇ ਮਿਟ ਗਏ ਜਮਕਾ ਪੋ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ ਮਿਣ ਸੱਚੇ ਦੂਜਾ ਸੇਵਦੇ ਹੋਏ ਮੁਰਸਨ ਬੁੱਟ ਮਰਸਨ ਬੁੱਟ ਨਾਨਕ ਗੁਰਬਖਸਿਆ ਨਾਮੇ ਸੰਗ ਜੁੱਟ ਸੋਕ ਮਹੱਲਾ ਚੌਥਾ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰ ਜਜਮਾ ਲਿਆ ਅੱਗੋਂ ਦੇ ਸਦਿਆ ਸਤੇ ਦੀ ਭਿਖਿਆ ਲਏ ਨਾਹੀਂ ਅੱਗੋਂ ਦੇ ਸਦਿਆ ਸਤੇ ਦੀ ਭਿਖਿਆ ਲਏ ਨਾਹੀਂ ਪਿੱਛੋਂ ਦੇ ਪਛਤਾਏ ਕਹਿ ਆਣ ਤਪੇ ਪੁੱਤ ਵਿੱਚ ਬਹਾ ਲਿਆ ਪੰਚ ਲੋਕ ਸਭ ਹੱਸਣ ਲੱਗੇ ਤੱਪਾ ਲੋਭ ਲਹਿਰ ਹੈ ਗਾ ਲਿਆ ਜਿੱਥੇ ਥੋੜਾ ਧਨ ਵਿਖੇ ਵੇਖੇ ਤਿੱਥੇ ਤੱਪਾ ਪਿਟੇ ਨਾਹੀਂ ਧਨ ਬਹੁਤੇ ਡਿੱਠੇ ਤੱਪੇ ਧਰਮ ਹਾਰਿਆ ਭਾਈ ਇਹ ਤੱਪਾ ਨਾ ਹੋ ਵੀ ਬਗਲਾ ਹੈ ਬਹਿ ਸਾਜਨਾ ਵਿਚਾਰਿਆ ਸਤਪੁਰਖ ਕੀ ਤੱਪਾ ਨਿੰਦਾ ਕਰੇ ਸੰਸਾਰੇ ਕੀ ਉਸਤਤੀ ਵਿੱਚ ਹੋਵੇ ਇਹ ਦੋਖੇ ਤੱਪਾ ਦੇ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤੱਪੇ ਨੂੰ ਫਲ ਲੱਗਾ ਸਭ ਗਿਆ ਤੱਪੇ ਕਾ ਖਾ ਲਿਆ ਬਾਹਰ ਬਹਿ ਪੰਚਾਂ ਵਿੱਚ ਤੱਪਾ ਸਦਾਏ ਅੰਦਰ ਬਹਿ ਤੱਪਾ ਪਾਪ ਕਮਾਏ ਹਰ ਅੰਦਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤੱਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ ਫਿਰ ਇਸ ਤੱਪੇ ਦੇ ਮੂੰਹ ਕੋਈ ਲੱਗੋ ਨਾਹੀਂ ਇਹ ਸਤਿਗੁਰ ਹੈ ਫਿਟਕਾਰਿਆ ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੂਝੇ ਜ ਦਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਬਖਸੀਆਂ ਨਿਤ ਚੜੇ ਸਵਾਈ ਹਰ ਭਗਤਾਂ ਨੂੰ ਥਿਰ ਕਰੀ ਬਹਾਲਿਆਂ ਆਪਣੀ ਪੈਜ ਰਖਾਈ ਨਿੰਦਕਾਂ ਪਾਸੋ ਹਰ ਲੇਖਾ ਮੰਗਸੀ ਬੋਏ ਦੇ ਸਜਾਈ ਜਿਹਾ ਨਿੰਦਕ ਆਪਣੇ ਜੀ ਕਮਾਵਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰਪੁਰ ਉਗੜੇ ਪਾਵੇ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਕਸਿਆ ਹਰ ਕੀ ਵਡਿਆਈ ਪੋੜੀ ਮਹੱਲਾ ਪੰਜਵਾਂ ਭਗਤ ਨਾਖਾਂ ਰਾਖਾਂ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰੇ ਮੁੜ ਗੁਮਾਨੀਆਂ ਵਿਸ ਖਾਧੀ ਮਰੀਏ ਆਏ ਲਗੇ ਨੀ ਦੇ ਥੋੜੇ ਜੋ ਪੱਕਾ ਖੇਤ ਲੁਣੀਏ ਜੇ ਕਰਮ ਕਮਾਵਦੇ ਤੇ ਵੇਹੋ ਪਣੀਏ ਜਨ ਨਾਨਕ ਆ ਖਸਮ ਵੱਡਾ ਹੈ ਸਭਨਾ ਦਾ ਤਣੀਐ ਸੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਦਿਨ ਗੁਦਰੈ ਸਬਦ ਨਾ ਕਰੇ ਵਿਚਾਰ ਸੁਧ ਮਤ ਕਰਤੇ ਸਭ ਹਿੜ ਲਈ ਬੋਲਣ ਸਭ ਵੇਕਾਰ ਦਿੱਤੇ ਕਿਤੇ ਨਾ ਸੰਤੋਖੀਐ ਅੰਤਰ ਤਿਸਨਾ ਬੋ ਅਗਿਆਨ ਅੰਧਿਆਰ ਨਾਨਕ ਮਨਮੁੱਖਾਂ ਨਾਲੋ ਟੁੱਟੀ ਪਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ ਅੰਦਰ ਦੂਜਾ ਭਾਵ ਹੈ ਤਿਨ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਭਵਾਈ ਹੈ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸੇ ਦੁੱਖ ਰੋਏ ਨਾਨਕ ਧਾਤ ਲਿਵੇ ਜੋੜ ਨਾ ਆਵੀ ਜੇ ਲੋਚੈ ਸਭ ਕੋਏ ਜਿਨ ਕੋ ਪੋਤੇ ਪੁੰਨ ਪਿਆ ਤਿਨ ਗੁਰ ਤਿਨਾ ਗੁਰ ਸਭ ਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੇ ਸੰਤ ਮਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵਨ ਦੇ ਪ੍ਰਗਟ ਪਹਾਰੇ ਜਾਪਦੇ ਸਭ ਲੋਕ ਸੁਣਨ ਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਖਾਂਦੇ ਓਏ ਲੋਚਨ ਉਹਨਾਂ ਗੁਣਾਂ ਨੂੰ ਉਹ ਅਹੰਕਾਰ ਸੜਨ ਦੇ ਉਹ ਵਿਚਾਰੇ ਖਿਆਖਰੇ ਜਾਂ ਭਾਗ ਤੁਰਮਨ ਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਇ ਪਚਨ ਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵਨ ਦੇ ਪੇਂਡ ਮੁੰਡਾਓ ਕੱਟਿਆ ਤਿਸ ਡਾਲ ਸੁਖਨ ਦੇ ਸੋਕ ਮਹੱਲਾ ਪੰਜਵਾਂ ਗੁਰੂ ਨਾਨਕ ਹਰ ਨਾਮ ਦ੍ਰਿੜਾਇਆ ਭੰਨਣ ਕੜਨ ਸਮਰੱਥ ਪ੍ਰਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਭਾਇਆ ਲੱਥ ਮਹੱਲਾ ਪੰਜਵਾਂ ਖੁਦਿਆਵਤ ਨਾ ਜਾਣੀ ਲਾਜ ਕੁਲਾਜ ਕੁ ਬੋਲ ਨਾਨਕ ਮਾਂਗੇ ਨਾਮ ਹਰ ਕਰ ਕਿਰਪਾ ਸੰਜੋਗ ਪੋੜੀ ਜੇ ਵੇ ਕਰਮ ਕਮਾਵਦਾ ਤੇ ਵੇ ਫਲਤੇ ਜਬ ਚੱਬੇ ਤੱਤਾ ਲੋ ਸਾਰ ਵਿੱਚ ਸੰਗੇ ਪਲਤੇ ਕਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸ ਨਾ ਪੁਨੀਆ ਨਿਤ ਪਚ ਮਲ ਹਿਰਤੇ ਨਿਤ ਪਰ ਮਲ ਹਿਰਤੇ ਕੀਆ ਨਾ ਜਾਣੇ ਅਖਿਤ ਕਾਣ ਵਿੱਚ ਜੋ ਨੀ ਫਿਰਤੇ ਸਭੇ ਤੇਰਾ ਨੇ ਖੁੱਟੀਆਂ ਹਿਰ ਲਈ ਇਸ ਧਰ ਤੇ ਵਿਜਣ ਕਲੇਨ ਦੇਵਦਾ ਤਾਂ ਲੈ ਆ ਕਰਤੇ ਜੋ ਜੋ ਕਰਤੇ ਅਹਿਮਿਓ ਛੜ ਧਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੇ ਹਿਰਦੇ ਪਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੋ ਇਸ ਮਿਲੇ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰ ਦਰ ਸੋਭਾ ਮਹਾਂ ਵਿਚਾਰੀ ਜੇ ਉਸ ਮਿਲੇ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰ ਦਰ ਸੋਭਾ ਮਹਾਂ ਉੱਤਮ ਬਾਣੀ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲੀਏ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੇ ਕੇ ਪੂਰੇ ਸਤਿਗੁਰ ਭਾਵੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਜੋ ਸੱਚਾ ਥਾਏ ਪਾਵੇ ਮਿਣ ਸਤਿਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ
लोड़े तिस गुरसिख फिर नेड़ ना आवे। गुर सतगुर अगे को जियो लाए काले तिस अगे गुरसिख कार कमावे। जे ठगी आवे ठगी उठ जाए तिस नेड़े गुरसिख मूल ना आवे। ब्रह्म विचार नानक आक सुनावे जे विण सतगुर के मन मन्ने कम कराए सो जंत महा दुख पावे। पौड़ी तू सच्चा साहब अतवड़ा तू है जेवर तू वडवडे जिस तू मिले सो तुद मिले तू आपे बख्स है लेखा लेखा छड़े। जिसने तू आप मिलाए दा सो सतगुर सेवे मन गड़गड़े। तू सच्चा साहब सच तू सब जियो पिंड चम तेरा हड्डे। जो पावे तो रख तू सच्चा नानक मन आस तेरी वडवडे। सुध घोड़ी की वार महला पंजवा राय कमाल दी मोज दी की वार की तुन उपर गावनी। ए क्यों कार सतगुर प्रसाद श्लोक महला पंजवा। हर नाम जो जन जपे सो आया परवान तिस जन के बल हारणे जिन पजिया पर निर्वाण। तिन पजिया प्रभ निर्वाण जन्म मरण दुख कटिया हर पेटिया पुरख सुजान। संत संग सागर तरे जन नानक सच्चा तान महला पंजवा। पलके उठ पराणा मेरे कर आवो पाव पखाला तिसके मन तन चित नित पावयो। नाम सुने नाम संग्रह नामे लिबलावयो। ग्रह तन सब पवित्र भला सच तेरा पाणा। तू सब में एक वर्तदा सब माए समाणा। थान थनंतर रवरिया जी अंदर जाना साध संग मिल पाइये मन सच्चे पाणा। नानक प्रभ शरणागति सत सत गुरबाणा। श्लोक महला पंजवा। चेताई ता चेत साहेब सच्चा सो तनी नानक सतगुरु सेव चर बोहित पौजल पार पो। महला पंजवा। वाऊ संदे कपड़े पैरे गर्भ गवार नानक नाल न चलनी जल बल होए छार। पौड़ी सही उबरे जागे विच जो सच्चा रखे मुंह डठे तन के जीविए हर अमृत चखे। काम क्रोलो मोह संग सादा पखे कर कृपा प्रभ अपनी हर आप परखे। नानक चलत न जापनी को सके न लखे। श्लोक महला पंजवा। नानक सोई दिन से सुहावड़ा जित प्रभावे चित जित दिन विसरा पार ब्रह्म फिट भलेरी रुत। महला पंजवा। नानक मित्राई तिस्यो सबके जिसका हाथ को मित्रा से ही कांडिये एक विख न चल है साथ। पौड़ी अमृत नाम निधान है मिल पी वह पाई जिस सिमरत सुख पाई है सब तिखा बुझाई। कर सेवा पार ब्रह्म गुरु पुख रह नाकाई सगल मनोरथ पुण्या अमरा पद पाई। तुझे वर तू है पार ब्रह्म नानक शरणाई। श्लोक महला पंजवा। डिठड़ो हब ठाए ऊन न कही जाए नानक लद्दा तिन स्वा जिन सतगुर फेटिया। महला पंजवा। दामनी चमत्कार त्योवर तारा जखे वत सुहावी साए नानक नाव जपन दो तिस तणी। पौड़ी सिमरत सासर सो सब किने कीम न जानी जो जन पेट है साध संग सो हर रंग माणी। सच नाम करता प्रोख ए रत्ना खानी मस्तक होवे लिखिया हर सिमर पुराणी। तो साधिचे सच नाम नानक मैं माणी। श्लोक महला पंजवा। अंतर चिंता नैणी सुखी मूल न उतरे भुख नानक सच्चे नाम बिन किसे न लथो दुख। महला पंजवा। मुठड़े से ही साथ जिन्नी सच न लद्या नानक से सबा जिन्नी गुरमिल इक पछाणिया। पौड़ी जिथे बैसन साध जन सो थान सुहंदा ओ सेवन समृत अपना बिन से संबंधा। पति धारण पार ब्रह्म संत वेद कहंदा भक्त बिछड़ तेरा बिरध है जुग जुग वर्तंदा। नानक जाचा एक नाम मन तन पावंदा। श्लोक महला पंजवा। चिड़ी चौकी पोफटी वगन भोत तरंग अचर जुब संतन रचे नानक नामे रंग। महला पंजवा। कर मंदर खुशिया तही जय जय तू आवे चित दुनिया की अवड़िया नानक सब को मित। पौड़ी हर तन सच्ची रास है किने विड़ लै जाता तिसे प्रापत पाय रो जिस दे विदाता। मन तन पीतर मोलिया हर रंग जन राता सा संग गुण गाया सब दोखे खाता। नानक सोई जीविया जिन इक बछाता। श्लोक महला पंजवा। खखड़िया सुहाविया लगड़िया अक कंठ बिरे विछोड़ा तनी सो नानक सहसे गंठ। महला पंजवा। विसार दे मर गे मर बिन सके मूल वे मखोए राम ते जो तस्कर ऊपर सूल। पौड़ी सुख दान प्रभ एक है अबनासी सुनिया जग थन में यल पूरिया कटकट हर पणिया। ऊंच नीच सब एक समान की ठस्ती बनिया मी सखा सुख बंदि पो सब तिस दे जणिया। तुस नानक देवे जिस नाम तिन हर रंग मणिया। श्लोक महला पंजवा। जिना सास ग्रास न विसरे हर नामा मन मंत तन से सही नानका पूरन सोई संत। महला पंजवा। अठे पैर पौधा फिरे खावन संदड़े सूल दो जग पौधा क्यों रहे जा चित न होए रसूल। पौड़ी तिसे स्रेवियो प्राणियों जिस दैल ना उपल्ला
ਇੱਥੇ ਰਹੋ ਸੁਹੇਲਿਆ ਅੱਗੇ ਨਾਲ ਚਲਾ ਕਰ ਬੰਦਿਓ ਸੱਚ ਧਰਮ ਕਾ ਗੜਥਮ ਅਹਲੈ ਓਟ ਲਿਹੋ ਨਾਰਾਇਣੇ ਦੀਨ ਦੁਨੀਆ ਚੱਲੈ ਚੱਲੈ ਨਾਨਕ ਪਕੜੇ ਚੜ੍ਹ ਹਰ ਤਿਸ ਦਰਗਹਿ ਮੱਲੈ ਸ਼ੋਕ ਮਹੱਲਾ ਪੰਜਵਾਂ ਜਾਚਕ ਮੰਗੈ ਦਾਨ ਦੇ ਪਿਆਰਿਆ ਦੇਵਣ ਹਰ ਦਾਰ ਮੈਂ ਨਿਤ ਚਿਤਾਰਿਆ ਨਿਖੁਟ ਨ ਜਾਈ ਮੂਲ ਤੁਲ ਭੰਡਾਰਿਆ ਨਾਨਕ ਸ਼ਬਦ ਪਾਰ ਤਿਸ ਸਭ ਕੇ ਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁੱਖ ਉਚਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਤ ਸਹੀ ਜਰਣੇ ਬਾਣੀ ਉਚਰਹਿ ਸਾਧ ਜਨ ਅਮੇ ਉਹ ਚੱਲਹਿ ਚਰਣੇ ਭੇਗ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਤਰਣੇ ਸ਼ਲੋਕ ਮਹੱਲਾ ਪੰਜਵਾਂ।

ਪਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ।

ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਸਾ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਅੱਖਾਂ ਜੀਵਾਂ ਵਿਸਰੈ ਮਰ ਜਾਊ, ਆਖਣ ਔਖਾ ਸੱਚਾ ਨਾਉ, ਸੱਚੇ ਨਾਮ ਕੀ ਲੱਗੈ ਭੁੱਖ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਭਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।

ਇਹ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਗ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ

ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਰੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਦ ਜੇਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸ੍ਰਿਸ਼ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤਸਰ ਵਰਡੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤਹਿ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ

ਸੇ ਤਜਕੀਨੀ ਉਤਭੁਜ ਖਾਨ ਬਾਹਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਗ੍ਰੇ ਇਕੱਠਾ ਸਗਰੀ ਸਿਸ਼ਟਿ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਿਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਥੇ ਉਠਬਤ ਉਤ ਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜਤਾਵ ਸ਼ਰਣੀ ਪਰੇ ਤਿਨ ਕਹਿ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਬਗ ਪਰੇ ਅਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਠਾਰੇ ਜੋ ਕਾਲ ਕੋ ਇੱਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟਨ ਜਾਹੇ ਨੇ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਵਾ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ।

ਆਪੇ ਆਪ ਗਰੀਬ ਨਿਵਾਜਾ ਦਾ ਜਾਣਕਰ ਕਿਰਪਾ ਕਰੋ ਮੋਹੇ ਹਾਰ ਪਰਾ ਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਅਬਰਤ ਬਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਂਦਾ ਹਾਥ ਉਭਾਰੋ ਅਮਰੇ ਸਾ ਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਗੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਸ਼ਰਤ ਰੁਚਾਰੋ ਚੂਕੋ ਕਬ ਲਿਹੋ ਸੁਧਾਰੋ ਕਬਿਭਾਜ ਦੁਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹਉ ਜਗ ਮਾਹੇ ਜੋਤੇ ਪ੍ਰਭ ਗੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਬਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਏ ਸੁ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕੈਦ ਸੁਣਾਏ ਗਬਾਜ ਦੋਹਰਾ ਠਾਠ ਭਇਓ ਮੈਂ ਜੋਰ ਕਰ ਬਚਨ ਗਾਹ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੁਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੁਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਮਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਿਸ ਪਚਾਵਨ ਹਾੜ ਬਧੀ ਪ੍ਰਥਮ ਸੁਖਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹ ਲਿਹੋ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਸੁਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ

ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਗਹੇ ਹਮੇ ਕਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾ।

ਪਏ ਹੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ।

ਛੱਡ ਜਾਹੇ ਭਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰੂ ਸੇਤੀ ਰੱਤਿਆਂ ਦਰਗਾਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ।

ਪਿਆਰ ਆਪ ਉਭਾਰਿਆ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਵਾ ਆਪ ਦਇਆਲ ਮਨੋ ਨਾ ਵਿਸਾਰਿਆ ਸਾਧ ਜਨਾ ਕੇ ਸੰਗ ਭਵ ਜਲ ਤਾਰਿਆ ਸਾਖਤ ਨਿੰਦਕ ਦੁਸ਼ਟ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਓ ਹੀ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਕਿਉਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਹਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਹ ਸਵਾਸਾ ਸਿੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਹਰਸ਼ਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਗੁਰੂ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸੱਚ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਧਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਧ ਸਪਸ਼ਟ ਬਾਣੀ ਬਣਨ ਦੀ ਦਾਤ ਪਖਸ਼ਨ ਗੁਰਬਾਣੀ ਦਾ ਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਦਿਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਮੁਖਸ਼ਨੇ ਪਰਮਜੀਤ ਕੌਰ ਆਪਣੇ ਪਰਮਜੀਤ ਕੌਰ ਵੱਲੋਂ ਆਪਣੇ ਪੋਤਰੇ ਕਾਕਾ ਖਿਆਲ ਸਿੰਘ ਦੇ ਜਨਮ ਦਿਨ ਅਰਦਾਸ ਬੇਨਤੀ ਕਰਦੇ ਹਨ ਪਰਵਿੰਦਰ ਕੌਰ ਸੁਖਵੀਰ ਸਿੰਘ ਵੱਲੋਂ ਬੱਚੇ ਦਾਸ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰ ਦੀ ਬੇਨਤੀ ਅੰਗ ਅਨੁਸਾਰ ਪ੍ਰਵਾਨ ਕਰਨੀ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁ ਬੇਨਤੀ ਹਾਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ਵਲਾਈ ਸ੍ਰੀ ਮੁਖ ਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਚੋ ਸੱਜਣ ਮੈਂ ਡਿਆ ਡੇਈ ਸਿਸ ਉਤਾਰ

ਦੁੜੀਏ ਅਨਹਤ ਸ਼ਬਦ ਵਜਾਏ ਰਾਮ। ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ। ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੁੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ। ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੁੜੀਏ ਮਨ ਚਿੰਦੇੜਾ ਫਲ ਪਾਵੇ ਰਾਮ। ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੁੜੀਏ

ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮੰਗਲਵਾਰ ਵਾਲੇ ਦਿਨ ਆ ਰਿਹਾ ਹੈ। ਐਤਵਾਰ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਸਾਹਿਬ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੋਣਗੇ। ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਜੀ ਅਤੇ ਐਤਵਾਰ ਸਵੇਰੇ 9 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋ ਰਹੀ। ਆਪ ਜੀ ਨੇ ਸੇਵਾਵਾਂ ਕਰਕੇ ਹਾਜ਼ਰ ਭਰ ਕੇ ਇਲਾਹੀ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਪੱਲਾ ਦੇ ਮਾਹਿਰ ਬਖਸ਼ਣੀ ਆਓ ਭਾਈ ਗੁਰਮੇਲ ਸਿੰਘ ਜੀ ਆਪ ਦਿਨ ਪਿੱਤਰ ਬਾਣੀ ਕਥਾ ਰਾਹੀਂ ਜੋੜਨਗੇ ਆਪਾਂ ਪਾਸੋਂ ਪਿਆਰ ਸਿਆ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਬਹੁਤ ਪਿਆਰ ਵਿੱਚ ਜੁੜ ਬੈਠੇ ਹੋ। ਆਓ ਸਾਰੇ ਮਾਈ ਭਾਈ ਗੁਰਸਿੱਖ ਰਲ ਮਿਲ ਕੇ ਬੁਲਾਓ ਗੁਰੂ ਕੀ ਫਤਿਹ ਤਾਂ ਆਖੋ ਜੀ ਵਾਹਿਗੁਰੂ ਜੀ ਕਾ

ਈਹਾ ਊਹਾ ਤੁਹਾਰੋ ਤੁਹਰਾ ਕੀਤੇ ਕੋ ਮੇਰਾ ਸਮਨ ਕਰਨ ਹਾਰ ਤ੍ਰਿਣ ਜਨ ਤੂੰ ਦਾਤਾ ਮਾਂਗਣ ਕੋ ਸਗਲੀ ਦਾਨ ਦੇਹ ਪ੍ਰਭ ਭਨੈ।

ਸਾਜਤ ਚੋਰੀ ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ ਬੇਸ਼ਵਾਰ ਅਤ ਬਿਰਥਾ ਭਏ ਮਨ ਮੈਂ ਨਾ ਸ਼ੰਕਾ ਮਨ ਜੁਆਰੀ ਨਾ ਸਰਬਸਹਾਰੇ ਸੇ ਥਕਤ ਹੈ।

ਨਹੀਂ ਛੱਡਦੇ। ਅਮਲੀ ਅਮਲੀਆਂ ਵਿੱਚ ਰਚਦੇ ਨੇ, ਇੱਕ ਪੌੜੀ ਵੀ ਲਿਖੀ ਭਾਈ ਸਾਹਿਬ ਜੀ ਨੇ, ਅਮਲੀ ਰਚਣ ਅਮਲੀਆਂ ਸੋਫੀ ਸੋਫੀ ਮੇਲ ਕਰਨ ਦੇ, ਜੂ ਆਰੀ ਜੂ ਆਰੀਏ ਵੇ ਕਰਮੀ ਵੇ ਕਰਮ ਰਚੰਦੇ, ਚੋਰਾਂ ਚੋਰਾਂ ਪਿਰ ਹਰੀ ਠੱਗ ਠੱਗਾ ਮਿਲ ਦੇਸ਼ ਠਗੰਦੇ, ਮੁਸ਼ਕਰਿਆਂ ਮਿਲ ਮੁਸ਼ਕਰੇ ਚੁਗਲਾਂ ਚੁਗਲ ਉਮਾਹੇ ਮਲੰਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ

ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇ ਤਹਿ ਇੱਕ ਬਾਰ ਸਤਿਗੁਰ ਮੰਤਰਨ ਸਿਮਰਨ ਮਾਤਰ ਸਿਮਰਨ ਤਾਂ ਹੀ ਵਾਰ ਗੁਰ ਹੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਭਾਵਣੀ ਭਗਤ ਪਾਏ ਕਉ

ਕਰ ਰਹੇ ਸੀ, ਫਾਹੀ ਵਿੱਚ ਫਸਿਆ ਹੋਇਆ ਮੋਹ ਦੀ ਮਾਇਆ ਦੀ, ਮੇਰੇ ਵਾਹਿਗੁਰੂ ਜੀ ਦਾ ਨਾਮ ਚੇਤੇ ਨਹੀਂ ਆਉਂਦਾ। ਕਹਿੰਦੇ ਜਮ ਕੈ ਸੰਗਲ ਬੰਨ੍ਹ ਲਿਆ। ਫਿਰ ਜਮ ਜਿਹੜਾ ਸੰਗਲਾਂ ਨਾਲ ਬੰਨ ਕੇ ਲੈ ਤੁਰਦਾ ਹੈ, ਗੁਰ ਪ੍ਰਸਾਦੀ ਸੇਜਨ ਉਭਰੇ, ਜਿਨ੍ਹਾਂ ਉੱਤੇ ਪਈ ਗੁਰੂ ਦੀ ਨਜ਼ਰ ਪੈ ਜਾਂਦੀ, ਜੇ ਨਾ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸਾਹਿਬ ਜੀ ਕਹਿੰਦੇ ਹਰ ਸਰਨਾਗਤ ਭੱਜ ਪਿਆ ਉਭਰੇ, ਜਿਹੜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ, ਗੁਰੂ ਦੀ ਨਜ਼ਰ ਪੈ ਜਾਂਦੀ ਹੈ, ਕਿਰਪਾ ਦ੍ਰਿਸ਼ਟੀ ਹੋ ਜਾਂਦੀ, ਜੇ ਪਾਤਸ਼ਾਹ ਜੀ ਕਹਿੰਦੇ ਉਹ ਬਚ ਜਾਂਦੇ, ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਮੈਨੂੰ ਇੱਕ ਛੋਟੀ ਜਿਹੀ ਗਾਥਾ ਚੇਤੇ ਆਈ, ਜੇ ਗੱਜ ਕੇ ਆਖੋ ਸਤਨਾਮ ਸ਼੍ਰੀ। ਮੇਰੇ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਜਗ੍ਹਾ ਤੇ ਗਏ ਨੇ ਜਿੱਥੇ ਬੜੇ ਬੜੇ ਪਾਪੀ ਨੇ, ਠੱਗ ਨੇ, ਧਾੜਵੀ ਨੇ, ਉਹਨਾਂ ਦੀ ਜਾ ਕੇ ਮੇਰੇ ਗਰੀਬ ਨਿਵਾਜ ਨੇ ਕਲਿਆਣ ਕੀਤੀ। ਜੇ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਇੱਕ ਐਸੇ ਨਗਰ ਵਿੱਚ ਪਹੁੰਚੇ ਨੇ ਜਿਹੜਾ ਸਾਰੇ ਦਾ ਸਾਰਾ ਪਿੰਡ ਨਗਰ ਜਿਹੜਾ ਠੱਗਾਂ ਦਾ ਹੀ ਹੈ। ਉਹਨਾਂ ਦਾ ਕੰਮ ਇੰਨਾ ਕੁ ਹੁੰਦਾ ਹੈ ਜਿਵੇਂ ਸੱਜਣ ਸੀ, ਆਏ ਦੀ ਆਓ ਭਗਤ ਕਰਨੀ, ਰਾਤ ਦੇ ਸਮੇਂ ਮਾਰ ਮਕਾਉਣਾ, ਲੁੱਟ ਲੈਣਾ, ਬਸ ਆ ਹੀ ਉਹਨਾਂ ਦਾ ਕੰਮ ਸੀ। ਅਤੇ ਸਾਰੇ ਦਾ ਸਾਰਾ ਨਗਰ ਜਿਹੜਾ ਲੁੱਟਿਆ ਹੋਇਆ, ਬੰਦੇ ਕੋਲ ਜੋ ਤਿਲ ਫੁੱਲ ਹੁੰਦਾ ਸੀ ਉਹਦਾ ਹਿੱਸਾ ਚਾਹ ਪੱਤੀ ਵੰਡਿਆ ਜਾਂਦਾ ਸੀ, ਵੰਡ ਕੇ ਲੈ ਲੈਂਦੇ ਸਨ, ਸਾਰਿਆਂ ਦਾ ਹੀ ਕੰਮ ਹੁੰਦਾ ਸੀ। ਮੇਰੇ ਗਰੀਬ ਨਿਵਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਉੱਭਰੇ, ਜਿਨ੍ਹਾਂ ਉੱਤੇ ਨਜ਼ਰ ਪੈ ਜਾਂਦੀ ਉਹ ਠੱਗ ਵੀ ਸੰਤ ਬਣ ਜਾਂਦੇ ਨੇ, ਰੱਬ ਦੇ ਪਿਆਰੇ ਬਣ ਜਾਂਦੇ ਨੇ, ਪਾਪ ਕੱਟੇ ਜਾਂਦੇ ਨੇ। ਗੁਰੂ ਨਾਨਕ ਮਹਾਰਾਜ ਉਸ ਨਗਰ ਵਿੱਚ ਪਹੁੰਚੇ ਨੇ। ਸਤਿਗੁਰੂ ਮਹਾਰਾਜ ਜੀ ਦਾ ਸੁੰਦਰ ਸਰੂਪ ਹੈ, ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਰੂਪ ਵੱਲੇ ਵੇਖਿਆ, ਜਿਹੜਾ ਠੱਗਾਂ ਦਾ ਮੁਖੀ ਸੀ, ਕਹਿਣ ਲੱਗਾ ਜੀ ਆਹ ਬੰਦੇ ਰਾਤ ਮੈਂ ਖਲੀਕ ਕੇ ਜਾਂਦਾ, ਵੇਖਿਆ ਵੀ ਇਹਨਾਂ ਕੋਲ ਧਨ ਦੌਲਤ ਬਾਹਲਾ ਜ਼ਿਆਦਾ ਲੱਗਦਾ ਹੈ। ਅਤੇ ਜਿਸ ਵੇਲੇ ਨਾਲ ਲੈ ਕੇ ਤੁਰਿਆ ਤੇ ਬਾਕੀ ਦੇ ਬੰਦੇ ਕਹਿਣ ਲੱਗੇ ਭਾਈ ਮਿੱਤਰਾ ਗੱਲ ਇੱਦਾਂ ਹੀ, ਜਿਵੇਂ ਸਾਥੋਂ ਹਿੱਸਾ ਲੈਂਦਾ ਰਿਹਾ ਤੇਵੇਂ ਸਾਨੂੰ ਦੇਣਾ ਪੈਣਾ, ਕਿਉਂਕਿ ਸਾਮੀ ਮੋਟੀ ਮਿਲ ਗਈ ਹੈ, ਬੰਦੇ ਵੱਡੇ ਮਿਲ ਗਏ ਨੇ, ਰਾਜਕੁਮਾਰ ਮਿਲ ਗਏ ਨੇ, ਸਾਡਾ ਹਿੱਸਾ ਬਣਦਾ ਸਾਨੂੰ ਦੇਣਾ ਪੈਣਾ। ਉਹ ਕਹਿੰਦਾ ਜ਼ਰੂਰ ਬਰ ਜ਼ਰੂਰ। ਰਾਤ ਦਾ ਸਮਾਂ ਹੋਇਆ, ਸਤਿਗੁਰੂ ਮਹਾਰਾਜ ਨੂੰ ਕੋਈ ਜਲ ਪਾਣੀ ਛਕਾਇਆ, ਭਾਈ ਮਰਦਾਨਾ ਜੀ ਖੁਸ਼ ਹੈ ਵੀ ਰਾਤ ਜਿਹੜੀ ਸੁੱਖਾਂ ਦੀ ਲੰਘੇਗੀ। ਜਿਸ ਵੇਲੇ ਬਚਨ ਬਿਲਾਸ ਕਰਦੇ ਨੇ ਗੁਰੂ ਨਾਨਕ ਮਹਾਰਾਜ, ਕਹਿਣ ਲੱਗੇ ਮਰਦਾਨਿਆ ਕਰਤਾਰ ਨੂੰ ਯਾਦ ਕਰ। ਜਿਸ ਵੇਲੇ ਰਾਤ ਦਾ ਸਮਾਂ ਹੋਇਆ, ਸਤਿਗੁਰੂ ਮਹਾਰਾਜ ਨੇ ਮਾਇਆ ਐਸੀ ਵਰਤਾ ਦਿੱਤੀ ਹੈ, ਸਾਰੇ ਦਾ ਸਾਰਾ ਨਗਰ ਸੁੱਤਾ ਹੀ ਰਿਹਾ, ਜਿਹਦੇ ਠੱਗ ਧਾੜਵੀ ਦੇ ਘਰ ਵਿੱਚ ਸੀ ਉਹਨੂੰ ਵੀ ਜਾਗਣਾ, ਜਾਗ ਆਉਂਦੀ ਤਾਂ ਸਤਿਗੁਰੂ ਜੀ ਨੂੰ ਮਾਰਨਾ ਸੀ, ਜਦੋਂ ਜਾਗ ਹੀ ਨਹੀਂ ਆਈ ਸੁੱਤੇ ਹੀ ਰਹਿ ਗਏ, ਤਾਂ ਮੇਰੇ ਗਰੀਬ ਨਿਵਾਜ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਭਾਈ ਬਾਲਾ ਮਰਦਾਨਾ ਜੀ ਨੂੰ ਕਹਿੰਦੇ ਚੱਲੀਏ, ਬੋਲੋ ਸਤਨਾਮ ਸ਼੍ਰੀ। ਸਤਿਗੁਰੂ ਮਹਾਰਾਜ ਨਗਰ ਤੋਂ ਬਾਹਰ ਨਿਕਲ ਤੁਰੇ ਨੇ, ਨਗਰ ਤੋਂ ਬਾਹਰ ਨਿਕਲ ਤੁਰੇ ਨੇ। ਥੋੜੇ ਚਿਰ ਨੂੰ ਬਾਅਦ ਲੋ ਜੀ ਹੋਈ, ਜਿਹਨੂੰ ਕਹਿੰਦੇ ਨੇ 5 ਕੁ ਵਜੇ ਦਾ ਟਾਈਮ ਹੋਇਆ, ਜਾਗ ਆਈ ਤਾਂ ਵੇਖਿਆ ਵੀ ਜਿਹੜੇ ਰਾਤ ਘਰ ਸੁੱਤੇ ਸੀ ਉਹ ਕਿੱਥੇ ਚਲ ਗਏ ਨੇ, ਉਹ ਤਾਂ ਨਜ਼ਰ ਨਹੀਂ ਆਉਂਦੇ। ਇੰਨੇ ਚਿਰ ਨੂੰ ਆਂਢ ਗੁਆਂਢ ਵਾਲੇ ਉੱਠ ਕੇ ਆ ਗਏ, ਕਹਿੰਦੇ ਲਿਆ ਪਈ ਸਾਡਾ ਹਿੱਸਾ। ਉਹ ਕਹਿੰਦਾ ਕਾਹਦਾ? ਕਹਿੰਦੇ ਰਾਤ ਬੰਦੇ ਤੇਰੇ ਕੋਲ ਆਏ ਸੀ, ਤੇਰੇ ਨੂੰ ਲੁੱਟ ਲਿਆ, ਤੂੰ ਉਹਨਾਂ ਨੂੰ ਬੰਨੇ ਲਾ ਦਿੱਤਾ, ਜੋ ਸਾਡਾ ਹਿੱਸਾ ਬਣਦਾ ਉਹਦੇ 'ਚ। ਉਹ ਕਹਿਣ ਲੱਗਾ ਮੈਂ ਤੇ ਸੁੱਤਾ ਹੀ ਰਹਿ ਗਿਆ, ਮੈਨੂੰ ਜਾਗ ਨਹੀਂ ਆਈ। ਉਹ ਕਹਿੰਦੇ ਤੂੰ ਮੁਨਕਰ ਹੁੰਦਾ, ਜਿਵੇਂ ਸਾਥੋਂ ਲੈਂਦਾ ਰਿਹਾ ਤੈਨੂੰ ਦੇਣਾ ਪੈਣਾ, ਮੁਨਕਰ ਨਹੀਂ ਹੋਣ ਦੇਣਾ। ਸੋਹਾਂ ਸੁਗੰਧਾਂ ਦੀ ਗੱਲ ਆ ਗਈ, ਉਸ ਵੇਲੇ ਕਹਿਣ ਲੱਗੇ ਵੀ ਜੇ ਸੋਹਾਂ ਸੁਗੰਧਾਂ ਖਾ ਰਿਹਾ ਹੋ ਸਕਦਾ ਹੈ ਸੱਚਾ ਹੀ ਹੋਵੇ, ਚਲੋ ਜਰਾ ਕਿ ਇਹਨਾਂ ਦਾ ਖੋਜ ਹੀ ਨੱਪੋ ਸਾਂ, ਖੁਰਾ ਹੀ ਵੇਖੋ ਸਾਂ। ਪਹਿਲੇ ਜ਼ਮਾਨੇ 'ਚ ਇੱਦਾਂ ਹੁੰਦੇ ਸੀ, ਖੋਜੀ ਸੱਦੇ ਜਾਂਦੇ ਹੁੰਦੇ ਸੀ, ਉਹ ਖੋਜੀ ਵੇਖ ਕੇ ਲੱਭ ਲੈਂਦੇ ਸੀ ਵੀ ਬੰਦਾ ਇੱਧਰ ਨੂੰ ਗਿਆ ਜਾਂ ਚੋਰੀ ਇੱਧਰ ਨੂੰ ਹੋਈ ਹੈ। ਕਹਿੰਦੇ ਖੋਜੀ ਵੇਖੋ ਕਿੱਧਰ ਨੂੰ ਜਾਂਦੇ ਨੇ। 4 ਬੰਦੇ ਸ਼ਸਤਰ ਲੈ ਕਰਕੇ, ਹਥਿਆਰ ਲੈ ਕਰਕੇ ਵੇਖੇ ਨੇ, ਕਹਿੰਦੇ ਇੱਧਰ ਲੱਗਦਾ ਖੁਰਾ ਜਾਂਦਾ। ਸਤਿਗੁਰੂ ਮਹਾਰਾਜ ਅਜੇ ਥੋੜ੍ਹੀ ਦੇਰ ਹੀ ਦੂਰ ਗਏ ਸਨ, ਨਜ਼ਰੀ ਪੈ ਗਏ ਤੇ ਆਵਾਜ਼ ਦਿੱਤੀ ਵੀ ਕਿੱਧਰ ਚੱਲੇ ਹੋ? ਭਾਈ ਮਰਦਾਨਾ ਜੀ ਨੇ ਪਛਾਹ ਨੂੰ ਪਰਤ ਕੇ ਦੇਖਿਆ, ਬਾਬਾ ਕੌਡੇ ਤੋਂ ਤੇ ਬਚਾ ਲਿਆਂਦਾ ਸੀ, ਬੰਗਾਲ ਦੇ ਵਿੱਚੋਂ ਤਾਂ ਬਚਾ ਲਿਆਂਦਾ ਸੀ, ਸੱਜਣ ਤੋਂ ਤੇ ਬਚਾ ਲਿਆਂਦਾ ਸੀ, ਅੱਜ ਇੱਥੇ ਮੌਤ ਕੋਲ ਆ ਗਈ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆ ਆਖ ਸਤਨਾਮ ਸ਼੍ਰੀ। ਇੰਨੇ ਚਿਰ ਨੂੰ ਕੋਲ ਪਹੁੰਚ ਗਏ, ਬੜੇ ਕ੍ਰੋਧ ਵਿੱਚ ਆ ਕੇ ਕਹਿੰਦੇ ਜੋ ਕੁਝ ਹੈ ਦੇ ਦਿਓ। ਸਤਿਗੁਰੂ ਮਹਾਰਾਜ ਕਹਿਣ ਲੱਗੇ ਲੈ ਲਓ, ਫਿਰ ਕੀ ਕਰੋਗੇ? ਕਹਿਣ ਲੱਗੇ ਲੈ ਵੀ ਲਵਾਂਗੇ ਤੁਹਾਨੂੰ ਮਾਰਾਂਗੇ ਵੀ। ਸਤਿਗੁਰੂ ਜੀ ਨੇ ਐਸੀ ਨਜ਼ਰ ਪਾਈ,
ਮੇਰੇ ਗਰੀਬ ਨਿਵਾਜ ਕਹਿਣ ਲੱਗੇ ਤੁਹਾਡੀਆਂ ਦੋਨਾਂ ਗੱਲਾਂ ਸਾਨੂੰ ਪ੍ਰਵਾਨ, ਮਾਰ ਵੀ ਦਿਓ ਤਾਂ ਸਭ ਕੁਝ ਲੈ ਵੀ ਲਓ ਪਰ ਸਾਡੀ ਇੱਕ ਗੱਲ ਮੰਨੋਗੇ? ਠਰੰਮੇ ਨਾਲ ਸਾਹਿਬਾਂ ਨੇ ਬਚਨ ਕੀਤੇ, ਕਹਿਣ ਲੱਗੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਵੀ ਸਾਡੀ ਦੇਹ ਨੂੰ ਇੱਥੇ ਸੱਟ ਕੇ ਨਾ ਜਾਇਓ, ਸੰਸਕਾਰ ਕਰ ਦਿਓ। ਆਖੋ ਸਤਨਾਮ ਸ਼੍ਰੀ, ਸੰਸਕਾਰ ਕਰ ਦਿਓ, ਸੱਟ ਕੇ ਨਾ ਜਾਇਓ, ਸੰਸਕਾਰ ਕਰ ਦਿਓ। ਸਤਿਗੁਰਾਂ ਨੇ ਐਸੀ ਨਜ਼ਰ ਪਾਈ ਹੈ, ਉਹਨਾਂ ਦੇ ਮਨ ਵਿੱਚ ਥੋੜੀ ਜੀ ਨਰਮ ਪੁਣਾ ਆਇਆ, ਥੋੜਾ ਜਿਹਾ ਮੋਮ ਜੀ ਵਾਂਗੂ ਪਿਘਲਿਆ। ਮੇਰੇ ਗੁਰੂ ਦੀਆਂ ਰਹਿਮਤਾਂ ਜਦੋਂ ਵਰਤਦੀਆਂ ਨੇ, ਬਚਨ ਬੜੇ ਆਏ ਨੇ ਸੋਹਣੇ। ਗੁਰ ਪ੍ਰਸਾਦੀ ਸੇ ਨਰ ਉਭਰੇ, ਜਿਹਨਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਉਹ ਪਾਪੀ ਵੀ ਤਰ ਜਾਂਦੇ ਨੇ, ਬਚ ਜਾਂਦੇ ਨੇ, ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਕਹਿਣ ਲੱਗੇ ਰੱਗ ਲਾਗੇ ਨਹੀਂ, ਬਾਲਣ ਕੋਲ ਨਹੀਂ, ਤੁਹਾਡਾ ਸੰਸਕਾਰ ਕਿੱਥੇ ਕਰਾਂਗੇ? ਸਾਹਿਬ ਕਹਿਣ ਲੱਗਿਆ ਨਿਗਾਹ ਮਾਰੋ, ਬਾਲਣ ਦੇ ਢੇਰ ਲੱਗੇ ਨੇ। ਅੱਗ ਵੇਖਦੇ ਉਹ ਸਾਹਮਣੇ ਕੋਈ ਚਿਖਾ ਬਲ ਰਹੀ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਹਮਣੇ ਅੱਗ ਬਲਦੀ, ਉੱਥੋਂ ਅੱਗ ਲੈ ਆਓ। ਕਹਿਣ ਲੱਗੇ ਜੇ ਅਸੀਂ ਅੱਗ ਲੈਣ ਜਾਂਦੇ ਦੌੜ ਜਾਓਗੇ? ਗਰੀਬ ਰਿਵਾਜ ਕਿਰਪਾਲੂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਦੋ ਬੰਦੇ ਸਾਡੇ ਕੋਲ ਖੜ ਜਾਓ, ਦੋ ਜਾਣੇ ਅੱਗ ਲੈਣ ਤੁਰ ਜਾਓ। ਜਿਸ ਵੇਲੇ ਮੁੱਕ ਦੀ ਗੱਲ ਕਰੀਏ, ਦੋ ਜਾਣੇ ਅੱਗ ਲੈਣ ਤੁਰਦੇ ਨੇ, ਜਿਸ ਵੇਲੇ ਲੰਘਦੇ ਆ ਨਾ ਜਾਂਦੇ ਤੇ ਕੀ ਵੇਖਦੇ ਆ? ਇੱਕ ਐਸਾ ਪੁਰਸ਼ ਹੈ ਜਿਵੇਂ ਬਚਨ ਆਏ ਨਾ ਜੀ, ਜਮ ਕੈ ਸੰਗਲ ਬੰਧ ਲਿਆ, ਜਮ ਕੈ ਸੰਗਲ ਬੰਧ ਲਿਆ। ਫਿਰ ਆਖੋ ਜਮ ਕੈ ਸੰਗਲ ਬੰਧ ਲਿਆ, ਜਮਾਂ ਨੇ ਸੰਗਲਾਂ ਨਾਲ ਬੰਨਿਆ ਹੋਇਆ ਤੇ ਹਾਏ ਹਾਏ ਵਰਲਾਪ ਕਰ ਰਿਹਾ ਹੈ। ਜਿਹਨੂੰ ਕਹਿੰਦੇ ਕਬੀਰ ਜਮਕਾ ਠੇਂਗਾ, ਉਹ ਨਹੀਂ ਸਹਿਆ ਜਾਏ, ਮਾਰ ਪੈ ਰਹੀ ਹੈ। ਰਾਕਸ਼ਾਂ ਤੋਂ ਬਚ ਕੇ ਨਾ ਲੁਕ ਕੇ ਥੋੜਾ ਜਿਹਾ ਇੱਧਰ ਨੂੰ ਪਹੁੰਚਾ ਦੀ ਜੀ ਦੇ ਕੇ, ਤਾਂ ਜਿਸ ਵੇਲੇ ਉਸ ਬਲਦੀ ਹੋਈ ਚਿਖਾ ਤੋਂ, ਹਾਂਜੀ ਬਲਦੀ ਹੋਈ ਚਿਖਾ ਤੋਂ ਅੱਗ ਲੈਂਦੇ ਨੇ ਤੇ ਅੱਗ ਲੈ ਕੇ ਵਾਪਸ ਪਰਤਦੇ ਨੇ,

ਚੋਜੀ ਜੀਓ ਮੇਰੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਨੇ ਤੇ ਕੀ ਵੇਖਦੇ ਨੇ ਬੰਦਾ ਤੇ ਉਹੀ ਹੈ ਸ਼ਾਨੋ ਸ਼ੌਕ ਨਾਲ ਜਾ ਰਿਹਾ ਹੈ ਬਾਣੀ ਦਾ ਜਾਪ ਹੋ ਰਿਹਾ ਹੈ ਮਾਇਆ ਐਸੀ ਵਰਤਾ ਦਿੱਤੀ ਹੈ ਜਰਾ ਉਹਨਾਂ ਵੱਲੇ ਵੇਖ ਕੇ ਰਾਕਸ਼ਾਂ ਜਦੋਂ ਬਚ ਕੇ ਨਿਕਲੇ ਸੀ ਉਹਨਾਂ ਵੱਲੇ ਵੇਖ ਕੇ ਥੋੜੀ ਜਿਹੀ ਸ਼ਾਂਤੀ ਆਈ ਹੌਸਲਾ ਜਿਹਾ ਕੀਤਾ ਪੁੱਛੀਏ ਵੀ ਇਹ ਕੌਣ ਨੇ ਪਹਿਲਾਂ ਇਹਨੂੰ ਮਾਰ ਪੈ ਰਹੀ ਸੀ ਅਗਾਂਹ ਵੱਧ ਕੇ ਕਹਿੰਦੇ ਕੌਣ ਜੇ ਕਹਿਣ ਲੱਗੇ ਅਸੀਂ ਮਹਾਰਾਜ ਨਿਰੰਕਾਰ ਦੇ ਭੇਜੇ ਹੋਏ ਦੇਵਤੇ ਆ ਸੱਚਖੰਡ ਲੈ ਕੇ ਚੱਲੇ ਆ ਕਹਿਣ ਲੱਗੇ ਮਾਰ ਪੈ ਰਹੀ ਸੀ ਇਹਨੂੰ ਹੁਣੇ ਉਹ ਅੱਗੋ ਕਹਿਣ ਲੱਗੇ ਪਾਪੀ ਸੀ ਉਹ ਰਾਕਸ਼ੀ ਲਈ ਜਾਂਦੇ ਸੀ ਪਾਪ ਕਰਮਾਂ ਦਾ ਫਲ ਭੁਗਤ ਰਿਹਾ ਸੀ ਪਰ ਆਖੋ ਸਤਨਾਮ ਸ਼੍ਰੀ ਪਰ ਕਹਿੰਦੇ ਪਰ ਕੀ ਪਰ ਇਹਦੀ ਚਿਖਾ ਉੱਤੇ ਹਾਂਜੀ ਇਹਦੀ ਚਿਖਾ ਉੱਤੇ ਧੰਨ ਗੁਰੂ ਨਾਨਕ ਦੀ ਨਜ਼ਰ ਪੈ ਗਈ ਹੈ ਆਖੋ ਹੁਣ ਸਤਨਾਮ ਸ਼੍ਰੀ ਤੇ ਬਚਨ ਵੱਲੇ ਚੇਤਾ ਰੱਖਿਓ ਗੁਰਪ੍ਰਸਾਦੀ ਸੇ ਨਾਲ ਉਭਰੇ ਗੁਰੂ ਦੀ ਨਜ਼ਰ ਗੁਰੂ ਦੀ ਕਿਰਪਾ ਦੁਆਰੇ ਇਹਦੀ ਚਿਖਾ ਉੱਤੇ ਗੁਰੂ ਨਾਨਕ ਦੀ ਨਜ਼ਰ ਪੈ ਗਈ ਹੈ ਉਹਨਾਂ ਭਣੇ ਮਾਨਸਾਂ ਨੂੰ ਕੀ ਪਤਾ ਵੀ ਗੁਰੂ ਨਾਨਕ ਕੌਣ ਹੈ ਗੁਰੂ ਨਾਨਕ ਕੌਣ ਹੈ ਅੱਗੋਂ ਸਵਾਲ ਕਰਦੇ ਨੇ ਵੀ ਗੁਰੂ ਨਾਨਕ ਕੌਣ ਹੈ ਤੇ ਉਹ ਅੱਗੋਂ ਮੁਸਕਰਾ ਕੇ ਕਹਿੰਦੇ ਜਿੰਨਾ ਵਾਸਤੇ ਅੱਗ ਲੈ ਕੇ ਚੱਲੇ ਹੋ ਫਿਰ ਅੱਗ ਥਾਲ ਥੋੜੀ ਜਾਣੀ ਸੀ ਅੱਗ ਤੇ ਚੰਗਿਆੜੇ ਡਿੱਗ ਪਏ ਉੱਥੇ ਹੀ ਫਿਰ ਅੱਗ ਨਾਲ ਥੋੜੀ ਜਾਣੀ ਸੀ ਦੌੜੇ ਜਿਹੜੇ ਦੋ ਕੋਲ ਖਲੋਤੇ ਹੋਏ ਨੇ ਉੱਥੇ ਹੀ ਖੜੇ ਨੇ ਉਹਨਾਂ ਨੂੰ ਜਾ ਕੇ ਪੁੱਛਿਆ ਕੁਝ ਨਹੀਂ ਹੈ ਜਿਹੜੇ ਦੋ ਅੱਗ ਸੁੱਟ ਕੇ ਤੇ ਜਾ ਕੇ ਮੇਰੇ ਬਾਬਾ ਜੀ ਦੇ ਚਰਨਾਂ ਤੇ ਢਹਿ ਪਏ ਨੇ ਸੱਚੇ ਪਾਤਸ਼ਾਹ ਬਖਸ਼ ਦਿਓ ਉਹ ਦੋ ਹੈਰਾਨ ਨੇ ਜਿਹੜੇ ਕੋਲ ਖੜੇ ਨੇ ਵੀ ਬੜੇ ਚੰਗੇ ਭਲੇ ਠੀਕ ਠਾਕ ਗਏ ਸੀ ਆਉਂਦਿਆਂ ਸਾਰੇ ਇਹਨਾਂ ਨੂੰ ਕੀ ਹੋ ਗਿਆ ਜਿਸ ਵੇਲੇ ਸਾਰੀ ਵਾਰਤਾ ਦੱਸਦੇ ਨੇ ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਅਰਜਨ ਦੇ ਮਹਾਰਾਜ ਦੇ ਬੋਲ ਪੜ੍ਹਦਿਓ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਣ ਸੁਣਿਆ ਪੇਖਿਆ ਸੇ ਫਿਰ ਗਰਭਾ ਸੁਣਾ ਪਰਿਆ ਰੇ ਨਾ ਭਾਈ ਨਾ ਸਾਹਿਬ ਜੀ ਕਹਿੰਦੇ ਕੱਟਿਆ ਜਾਂਦਾ ਜੀ ਵਾਰਤਾ ਦੱਸੀ ਨਗਰ ਵਿੱਚ ਲੈ ਆਏ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਸਾਰਾ ਨਗਰ ਇਕੱਤਰਤਾ ਹੋ ਗਿਆ ਗਰੀਬ ਰਿਵਾਜ ਬਖਸ਼ ਦਿਓ ਤੇ ਮੇਰੇ ਨਾਨਕ ਜੀ ਦਾ ਬਿਰਦ ਹੈ ਜਿਹੜਾ ਸ਼ਰਨਾਗਤ ਵਿੱਚ ਆ ਜਾਵੇ ਤੇ ਸਤਿਗੁਰੂ ਤੱਤੀ ਵਾਹ ਨਹੀਂ ਲੱਗਣ ਦਿੰਦੇ ਸਾਹਿਬ ਜੀ ਕਿਰਪਾ ਕਰਦੇ ਹਰ ਸਰਨਾਗਤ ਭੱਜ ਪਿਆ ਤਾਤੀ ਵਾਹ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਨਾਈ ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਸਾਰੇ ਪਾਪ ਕੱਟੇ ਜਾਣਗੇ ਧਰਮਸ਼ਾਲਾ ਬਣਾ ਕੇ ਤੇ ਦੋਨੋਂ ਟਾਈਮ ਜਪਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਆਹੇ ਗੁਰੂ ਨਾਨਕ ਦੀ ਕਿਰਪਾ ਆ ਜਿੰਨੇ ਤੁਸੀਂ ਪਿਆਰੇ ਬੈਠੇ ਜੇ ਨਾ ਮੇਰੀਆਂ ਭੈਣਾਂ ਮਾਵਾਂ ਵੀਰ ਬਜ਼ੁਰਗ ਜਾਂ ਦੂਰ ਨੇੜੇ ਕਥਾ ਸੁਣਦੇ ਹੋ ਸਾਰਿਆਂ ਤੇ ਗੁਰੂ ਨਾਨਕ ਮਹਾਰਾਜ ਦੀ ਨਜ਼ਰ ਪੈ ਰਹੀ ਹੈ ਪਿਆਰ

ਕਹਿੰਦੇ ਜਿਨ੍ਹਾਂ ਉੱਤੇ ਗੁਰੂ ਦੀ ਨਜ਼ਰ ਹੋ ਗਈ ਹੈ, ਸੇ ਨਾਰ ਉਭਰੇ, ਗੁਰੂ ਦੀ ਕਿਰਪਾ ਬਖਸ਼ਿਸ਼, ਉਹ ਬਚ ਗਏ ਨੇ, ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਰੱਖ ਲੈਣਾ ਕੀਤਾ।

ਬੜਾ ਪਿਆਰਾ ਬਚਨ ਆਇਆ ਜੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ ਪਾਉ ਭਉ ਪਿਆ। ਭਉ ਦਾ ਅਰਥ ਹੈ ਗੁਰੂ ਦਾ ਅਦਬ, ਗੁਰੂ ਦਾ ਸਤਿਕਾਰ, ਗੁਰੂ ਦੇ ਭੈ ਅੰਦਰ ਰੱਖਣਾ। ਏਦਾਂ ਨਹੀਂ ਹੋਣਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ, ਇਹ ਬਾਤ ਨਹੀਂ ਗੁਰੂ ਦੇ ਸਿੱਖ ਵਿੱਚ। ਗੁਰੂ ਦੇ ਸਿੱਖ ਕੋਲ ਗੁਰੂ ਦਾ ਅਦਬ ਤੇ ਸਤਿਕਾਰ ਹੈ ਤਾਂ ਹਰ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਇਹੀ ਤਾਂ ਬੋਲ ਕਹੇ ਸੀ, ਜਿਨ ਪੈ ਬਾਣੀ ਅਦਬਨ ਧਾਰਾ ਜਾਣੋ ਸੋ ਸਿੱਖ। ਬੇਸ਼ੱਕ ਉਪਰੋਂ ਲਿਬਾਸ ਸਿੱਖਾਂ ਵਾਲਾ ਜ਼ਰੂਰ ਹੋਵੇ, ਪਰ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਜਿਨ੍ਹਾਂ ਨੇ ਬਾਣੀ ਅਦਬ ਸਤਿਕਾਰ ਨਹੀਂ ਕਰਦੇ ਵੇਖਣ ਨੂੰ ਬੇਸ਼ੱਕ ਸਿੱਖ ਲੱਗਦੇ ਹੋਣ, ਜਾਣੋ ਸੋ ਸਿੱਖ ਨਹੀਂ ਹਵਾਰਾ। ਪੁੱਤਰ ਨਾਲੋਂ ਤੇ ਕੋਈ ਪਿਆਰੀ ਚੀਜ਼ ਨਹੀਂ ਹੋਇਆ ਕਰਦੀ। ਰਾਮ ਰਾਏ ਨੂੰ ਮੇਰੇ ਸਾਹਿਬਾਂ ਨੇ ਮੱਥੇ ਹੀ ਨਹੀਂ ਲਾਇਆ, ਕਹਿੰਦੇ ਜਿੱਧਰ ਨੂੰ ਤੇਰਾ ਮੁੱਖ ਹੈ ਉੱਧਰ ਨੂੰ ਤੁਰ ਜਾ, ਤੂੰ ਸਾਡੇ ਮੱਥੇ ਨਾ ਲੱਗੀ। ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਅਦਬ ਹੈ, ਭੈ ਹੈ, ਭਾਵਨਾ ਹੈ, ਪ੍ਰਤੀਤ ਹੈ, ਵਿਸ਼ਵਾਸ ਹੈ, ਗੁਰੂ ਦੀ ਭਾਲ ਸ਼ਬਦ ਵਿੱਚੋਂ ਕਰਦੇ ਨੇ, ਉਹਨਾਂ ਤੇ ਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਹੈ। ਫਲ ਪਾਵ ਹੈ, ਫਲ ਪਾਵੇ ਤੋਂ ਭਾਵ ਕੀ ਹੈ, ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਗਿਆਨ ਬਖਸ਼ ਦਿੰਦੇ ਨੇ। ਜਦੋਂ ਗੁਰੂ ਦਾ ਭੈ ਹੈ, ਗੁਰੂ ਦਾ ਅਦਬ ਹੈ, ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਹੈ, ਸ਼ਬਦ ਵਿੱਚੋਂ ਗੁਰੂ ਨੂੰ ਭਾਲਦੇ ਨੇ ਕਿਉਂਕਿ ਗੁਰੂ ਸ਼ਬਦ ਵਿੱਚ ਹੈ, ਸ਼ਬਦ ਗੁਰੂ ਹੈ, ਤਾਂ ਸਾਹਿਬ ਜੀ ਕਹਿੰਦੇ ਫਿਰ ਸ਼ਬਦ ਦੁਆਰੇ ਫਲ ਪਾਵੇ, ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਇਆ ਕਰਦਾ।

ਜਿਹੜੇ ਮਨਮੁੱਖ ਮਨ ਦੇ ਮਗਰ ਤੁਰਨ ਵਾਲੇ ਨੇ, ਫਿਰਦੇ ਨੇ, ਚੇਤ ਹੈ ਮੂੜੇ, ਮੂੜੇ ਦਾ ਅਰਥ ਹੈ ਮੂਰਖ, ਉਹਨਾਂ ਨੂੰ ਰੱਬ ਚੇਤੇ ਆਉਂਦਾ ਨਹੀਂ ਹੈ ਵੀ ਇਹ ਪੰਜ ਭੂਤਕ ਸਰੀਰ ਮਿਲਿਆ ਹੈ ਮੇਰੇ ਸਤਿਗੁਰੂ ਜੀ ਨੂੰ ਚੇਤੇ ਕੇ ਯਾਦ ਕਰਨ ਵਾਸਤੇ ਮਿਲਿਆ ਹੈ। ਤਨ ਚੇਤਨ ਚੇਤਨ ਹੇਤ ਦਿਓ ਨਹਿ ਭੋਗਣ ਹੇਤ, ਜਗਦੀਸ਼ ਦਿਓ। ਕਬੀਰ ਸਾਹਿਬ ਜੀ ਕਹਿੰਦੇ ਕਵਣ ਕਾਜ ਸਿਰਜੇ ਜਗ ਭੀਤਰ। ਹਾਂਜੀ, ਕਵਣ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ ਭਾਵ ਨਿਤ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹੋ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾਂ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨ ਛੁਟੈ, ਆਵਾਗਮਨ ਹੋਤੈ ਫੁੰਨ ਫੁੰਨ, ਇਹੋ ਪ੍ਰਸੰਗ ਨ ਟੂਟੈ ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਕ ਨ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ ਤਿਰ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮੋਹ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ। ਇਹ ਤੇ ਸੁਪਨੇ ਵਿੱਚ ਚੇਤੇ ਨਹੀਂ ਆਉਂਦੇ ਵੀ ਸਤਿਗੁਰੂ ਜੀ ਨੂੰ ਯਾਦ ਕਰਨਾ, ਮੂੜੇ ਮੂਰਖ। ਤਾਂ ਸਾਹਿਬ ਜੀ ਕਹਿੰਦੇ ਹੋਵੇਗਾ ਕਿ ਲੱਖ ਚੌਰਾਸੀ ਫੇਰ ਪਿਆ, ਲੱਖ ਚੌਰਾਸੀ ਫੇਰ, ਫੇਰ ਹੋ ਗਿਆ ਨਾ ਦੁਬਾਰਾ ਫੇਰ, ਕਿਉਂਕਿ 84 ਲੱਖ ਜੂਨਾਂ ਚੋਂ ਕੱਢ ਕੇ, 84 ਲੱਖ ਜੂਨਾਂ ਚੋਂ ਬਾਹਰ ਕੱਢ ਕੇ ਤੇ ਮੇਰੇ ਸਾਹਿਬਾਂ ਨੇ ਦੁਰਲੱਭ ਦੇਹੀ ਦੀ ਦਾਤ ਦਿੱਤੀ, ਇਹ 84 ਦਾ ਗੇੜਾ ਮੁਕਾਇਆ, ਮਨੁੱਖਾ ਜਨਮ ਦਿੱਤਾ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ। 84 ਲੱਖ ਚੋਂ ਕੱਢ ਕੇ ਮਨੁੱਖਾ ਸਰੀਰ ਬਖਸ਼ਿਆ, ਪਰ ਸਾਹਿਬ ਜੀ ਕਹਿੰਦੇ ਫੇਰ ਕੀ ਹੋਇਆ, ਗੁਰੂ ਦੀ ਸੰਗਤ ਨਹੀਂ ਕੀਤੀ, ਗੁਰੂ ਦੇ ਸ਼ਬਦ ਨੂੰ ਨਹੀਂ ਜਪਿਆ, ਫੇਰ ਦੁਬਾਰਾ ਹੀ ਉੱਥੇ ਹੀ ਚਲਾ ਗਿਆ, ਉਸੇ ਘੁੰਮਣ ਘੇਰੀ ਵਿੱਚ ਫੇਰ ਪੈ ਗਿਆ। ਬਸ ਉਹ 84 ਦਾ ਚੱਕਰ ਫਿਰ ਚੱਲਦਾ ਰਹੇਗਾ, ਕਦੇ ਨਹੀਂ ਮੁੱਕਣਾ, ਉਹ ਮਨਮੁੱਖਾਂ ਦੀ ਬਾਤ ਹੈ। ਤਾਂ ਗੁਰੂ ਦੇ ਪਿਆਰੇ ਗੁਰਸਿੱਖ ਜੀਵਨ ਨੂੰ ਸਵਾਰਦੇ ਨੇ। ਗੁਰੂ ਰਹਿਮਤ ਕਰਨ, ਸਮੇਂ ਵੱਲੇ ਇਸ਼ਾਰਾ ਹੋ ਰਿਹਾ ਕਿ ਸਮਾਪਤੀ ਕਰਨੀ ਹੈ, ਆਓ ਇੱਕ ਵਾਰ ਵਾਹਿਗੁਰੂ ਸ਼ਬਦ ਕਹੀਏ ਤਾਂ ਬਿਲਕੁਲ ਫਤਿਹ ਬੁਲਾ ਦਿਆਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਵਿੱਤਰ ਬਾਣੀ ਲੜੀਵਾਰ ਕਥਾ ਵਿਚਾਰ ਸਰਵਣ ਕਰਾ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹਨ ਪਾਸ਼ਾ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਂਟਾ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਸ ਕਾ ਸਰਵਣ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਆਉਣ ਵਾਲੇ ਐਤਵਾਰ ਵਾਲੇ ਦਿਨ ਆ ਰਹੇ ਹਨ। ਇਸ ਸੰਬੰਧ ਦਵਾਨ ਸਾਜਰ ਐਤਵਾਰ ਦੇ ਅਤੇ ਨਾਲ ਹੀ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਐਤਵਾਰ ਨੂੰ ਸਵੇਰੇ 10:30 ਸੰਪੂਰਨਤਾ ਅਤੇ ਨਾਲ ਹੀ ਇਸ ਸੰਬੰਧ ਦਵਾਨ ਸਜਣੇ ਹਨ ਅਤੇ ਸ਼ਾਮ ਨੂੰ 5 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਕਿ ਮੰਗਲਵਾਰ ਦਿਨ ਆ ਰਿਹਾ ਹੈ 1 ਤਰੀਕ ਨੂੰ, ਐਤਵਾਰ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਇਸੇ ਸੰਬੰਧ ਵਿੱਚ ਹੀ, ਅਤੇ ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ ਅਤੇ ਉਪਰੰਤ ਕੀਰਤਨ ਦਰਬਾਰ ਸਜਣੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਐਤਵਾਰ ਸਵੇਰੇ 9 ਵਜੇ ਦੇ ਕਰੀਬ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋਵੇਗੀ। ਆਪ ਜੀ ਨੇ ਸੇਵਾਵਾਂ ਕਰਕੇ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੀਆਂ। ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨਾ, ਅਸੀਸ ਬਖਸ਼ਿਓ, ਫੁੱਲਾਂ ਚੁੱਕਾਂ ਦੀ ਖਿਮਾ ਕਰਿਓ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਕੀਰਤਨ ਕੀਰਤਨ ਜਥਾ, ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦੇ ਦਿਵਸ ਆਉਣ ਵਾਲੇ ਐਤਵਾਰ ਦਿਨ ਆ ਰਹੇ ਹਨ। ਐਤਵਾਰ ਦੀਵਾਨ ਸਵੇਰੇ ਅਤੇ ਦੁਪਹਿਰ ਸ਼ਾਮ ਦੀਵਾਨ ਇਸੇ ਸੰਬੰਧ ਸਾਜ ਰਹੇ ਹਨ ਅਤੇ ਨਾਲ ਹੀ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਪਰਿਵਾਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਪ੍ਰਾਰੰਭ ਹਨ। ਐਤਵਾਰ ਦੀਵਾਨ ਇਸੇ ਸੰਬੰਧ ਸਜਣਗੇ ਅਤੇ ਐਤਵਾਰ ਸ਼ਾਮ ਨੂੰ 5 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਕਿ ਮੰਗਲਵਾਰ ਦਿਨ ਆ ਰਿਹਾ ਹੈ, ਐਤਵਾਰ ਸ਼ਾਮ ਨੂੰ 5 ਵਜੇ ਸ੍ਰੀ ਖੰਡਪਾਠ ਸਾਹਿਬ ਪ੍ਰਾਰੰਭ ਹੋਣਗੇ। ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਆ ਜੀ। ਬਾਹਰ ਸਿੰਘਾਂ ਵੱਲੋਂ ਇੱਕ VR ਜੋ ਕਿ ਵੀਡੀਓ ਹੈ ਉਹ ਵਿਖਾਈ ਜਾ ਰਹੀ ਹੈ ਸ਼ਨੀਸ਼ਵਾਰ ਕੱਲ੍ਹ ਤੱਕ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਪਨ ਦੇ ਕੌਤਕ ਵਿਖਾਏ ਗਏ ਹਨ। ਆਪ ਜੀ ਨੇ ਜ਼ਰੂਰ ਦੇਖਣਾ ਜੀ। ਐਤਵਾਰ ਸਵੇਰੇ 9 ਵਜੇ ਦੇ ਕਰੀਬ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋਵੇਗੀ। ਆਪ ਜੀ ਨੇ ਸੇਵਾਵਾਂ ਕਰਕੇ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ। ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਤੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚਉ ਗਿਰਦ ਹਮਾਰੇ ਰਾਮਕਾਰ, ਦੁਖ ਲਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ ਰਹਾਓ। ਰਾਖ ਲਿਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂਣ ਹੈ ਛੁੱਟੈ ਹੈ, ਨਿਕਟ ਨ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤੋ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ, ਸਿਵਰਿਹੋ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ, ਦੇਹੋ ਸੱਜਣ ਸਿਸੜਿਆ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ, ਨਾਨਕ ਸਹਿ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕਿਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਓ। ਵਿਸਵੇ ਚਸਿਆਂ ਕੜੀਆਂ ਪਹਿਰਾ, ਥਿੱਤੀ ਵਾਰੀ ਮਾਹੋ ਹੋਵਾ, ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵਚਨ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਾਉਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ।

ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇਰੇ ਨਾਇ ਵਾਸਾ ਰਾਹ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੌੜੀ ਪੂਰਬੀ ਮੁਹੱਲਾ ਪੰਜਵਾਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਹੇਲਾ ਔਧ ਘਟੈ ਦਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆ ਵਹਿ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤਿਹਾਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਹ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ, ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਦੀਆਂ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਨਾਨਕ ਨਾਮ ਚੜ੍ਹਦੀ ਕਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮ ਚਲਾਏ ਜਿਉ ਜੀਆਂ ਕਾਰਜ ਕੋ ਪਿਆ ਨੰਜੇ ਨਜ਼ਰ ਕਰੇ ਤਾਂ ਦੇਖਾ ਦੂਜਾ ਕੋਈ ਨਾਹੀ ਕੋ ਰਵ ਰਿਹਾ ਸਭ ਥਾਂ ਇੱਕ ਵਸਿਆ ਮਨ ਮਾਹੀ ਟੱਟੇ ਟੱਚ ਕਰੋ ਕਿਆ ਪ੍ਰਾਣੀ ਘੜੀ ਕੇ ਮੋਹਦ ਕੇ ਉੱਠ ਚੱਲਣਾ ਜੂਏ ਜਨਮ ਨਾ ਹਾਰੋ ਆਪਣਾ ਭਾਜ ਪੜੋ ਤੁਮ ਹਰ ਸਰਣਾ ਠੱਠੇ ਠਾਂਡ ਵਰਤੀ ਤਿੰਨ ਅੰਤਰ ਚਰਣੀ ਜਨ ਚਿਤ ਲਾਗਾ ਸੋਈ ਜਨ ਰਹਿ ਤੋ ਪ੍ਰਸਾਦੀ ਸੁਖ ਪਾਇਆ ਡੱਡਾ ਡੰਬ ਕਰੋ ਕਿਆ ਪ੍ਰਾਣੀ ਜੋ ਕਿਸੇ ਹੋਆ ਤੇ ਸਸਰੇ ਵੋ ਤਾਂ ਸੁਖ ਪਾਵੋ ਸਰਵ ਨਿਰੰਤਰ ਰਵ ਰਿਹਾ ਢੱਡੇ ਢਾਏ ਉਸਾਰੇ ਆਪੇ ਜਿਉ ਤਿਸ ਪਾਵੇ ਤਿਵੇਂ ਕਰੇ ਕਰ ਕਰ ਵੇਖੇ ਹੁਕਮ ਚਲਾਏ ਤੇ ਜਾਂਖੋ ਨਜ਼ਰ ਕਰੇ ਨਾਣ ਰਵ ਕਟੇ ਅੰਤਰ ਜਨਮ ਨਾ ਹੋਏ ਤੱਤੇ ਤਾਰੂ ਪਵਜਰ ਹੋਵਾ ਤਾਂ ਕਾ ਅੰਤ ਨਾ ਪਾਇਆ ਨਾ ਤਰ ਨਾ ਤੁਲਹਾ ਹਮ ਬੂਡਤ ਬੂਡਸ ਤਾਰ ਲੈ ਤਾਰਨ ਰਾਇਆ ਤੱਤੇ ਤਾਂ ਤਨੰਤਰ ਸੋਈ ਜਾਂ ਕਾ ਕੀਆ ਸਭ ਕੀਆ ਕਿਆ ਪਰਮ ਕਿਆ ਮਾਇਆ ਕਹੀਏ ਜੋਤ ਪਾਵੇ ਸੋਈ ਭਲਾ ਦੱਦੇ ਦੋਸ ਨਾ ਦੋ ਦੇਉ ਕਿਸੈ ਦੋਸ ਕਰਮ ਮਾਇਆ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਤ ਦੀ ਦੇ ਅਵਰਜਨਾ ਧੱਦੇ ਧਾਰ ਕਲਾ ਜਿਨ ਸੋਡੀ ਹਰ ਚੀਜ਼ ਜਿਨ ਰੰਗ ਕੀਆ ਦਿਸ ਦਾ ਦੀਆ ਸਭ ਨੇ ਲਿਆ ਕਰਮੀ ਕਰਮੀ ਹੁਕਮ ਪਿਆ ਨੰਨੇ ਨਾ ਭੋਗ ਨਿਤ ਭੋਗੇ ਨਾ ਡਿੱਠਾ ਨਾ ਸੰਭਲਿਆ ਗੱਲੀ ਹੂੰ ਸੋ ਹਗਣ ਪੈਣੇ ਕੰਤ ਨ ਕਮੂ ਮੈਂ ਮਿਲਿਆ ਪੱਪੇ ਪਾਤਸ਼ਾਹ ਪਰਮੇਸ਼ਰ ਵੇਖਣ ਕੋ ਪ੍ਰਪੰਚ ਕਿਆ ਦੇਖੇ ਬੁਝੇ ਸਭ ਜਾਣੇ ਅੰਤਰ ਬਾਹਰ ਰਵ ਰਹਿਆ ਪੱਪੇ ਪਾਈ ਸਭ ਜਗ ਪਾਸਾ ਜਮਕੇ ਸੰਗਲ ਬੰਧ ਲਿਆ ਗੁਰ ਪ੍ਰਸਾਦੀ ਸੇ ਨਰਿ ਉਭਰੇ ਜੇ ਹਰ ਸਰਨਾਗਤ ਭੱਜ ਪਿਆ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਪੱਬੇ ਪਾਲੈ ਸੇ ਫਲ ਪਾਵੇ ਗੁਰ ਪ੍ਰਸਾਦੀ ਜਿਨਕੋ ਭਉ ਪਿਆ ਮਨਮੁਖ ਫਿਰੇ ਨਾ ਚੇਤੇ ਮੁੜੇ ਲਗ ਚੁਰਾਸੀ ਫਿਰ ਪਿਆ ਮੰਮੇ ਮੋਹ ਮਰਨ ਮਸੂਦਨ ਮਰਨ ਪਿਆ ਤਬ ਚੇਤ ਪਿਆ ਕਾਇਆ ਪਿੱਤਰ ਅਵਰ ਪੜਿਆ ਮੰਮਾ ਅੱਖਰ ਵਿਸਰਿਆ ਜਈਐ ਜਨਮ ਨਾ ਹੋਵੇ ਕਦੇ ਹੀ ਜੇ ਕਰ ਸੱਚ ਪਛਾਣੈ ਗੁਰਮੁਖ ਆਖਿਆ ਗੁਰਮੁਖ ਬੋਧਿਆ ਗੁਰਮੁਖ ਕੋ ਜਾਣੈ ਰਾ ਰਹਿ ਰਾਵ ਰਿਹਾ ਸਭ ਅੰਤਰ ਜਿਤੇ ਕੀਐ ਜਨਤਾ ਜੰਤ ਪਾਏ ਧੰਦਾ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ ਲੱਲੇ ਲਾਏ ਧੰਦਾ ਜਿਨ ਛੋਟੀ ਮਿੱਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮਕਰ ਸਹਿਣਾ ਭਾਣੈ ਤਾਂ ਕਹਿ ਹੁਕਮ ਪਾਇਆ ਵਵੈ ਵਾਸ ਦੇ ਪਰਮੇਸ਼ਰ ਵੇਖਣ ਕੋ ਜਨਵੇਸ਼ ਕੀਆ ਵੇਖਿਆ ਚਾਖਿਆ ਸਾਹਿਬ ਕਿਸੇ ਜਾਣੇ ਅੰਤਰ ਬਾਹਰ ਰਵ ਰਹਿਆ ਡਾੜ ਰਾੜ ਕਰੇ ਕਿਆ ਪ੍ਰਾਣੀ ਤਿਸੇ ਧਿਆਵ ਜੇ ਅਮਰ ਹੋਆ ਤਿਸੇ ਧਿਆਵ ਸੱਚ ਸਮਾਵ ਉਸ ਵਿੱਟੋਂ ਕੁਰਬਾਨ ਕੀਆ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਨ ਰਿਸਕ ਦਿਆ ਹਰ ਨਾਮ ਤਿਆਵ ਹਰ ਨਾਮ ਸਮਾਵੋ ਅੰਦਨ ਲਾਹ ਹਰ ਨਾਮ ਲਿਆ ਆਇੜੇ ਆਪ ਕਰੇ ਜਨ ਛੋਟੀ ਜੁਗ ਕਰਨਾ ਸੋ ਕਰ ਰਹਿਆ ਕਰੇ ਕਰਾਏ ਸਭ ਕਿਸ ਜਾਣੇ ਨਾਨਕ ਸਾਹਿ ਰੇਵ ਕਹਿਆ ਰਾਗਾ ਸਮਹਲਾ ਤੀਜਾ ਪੱਟੀ ਕਿਉਂਕਰ ਸਤਿਗੁਰੂ ਪ੍ਰਸਾਦ ਅਯੋ ਅੰਗੇ ਸਭ ਜਗ ਆਇਆ ਕਾਖੈ ਕੰਗੈ ਕਾਲ ਪਇਆ ਰੇਰੇ ਲੱਲੇ ਆਪ ਕਮਾਣੇ ਪੜਿਆ ਗੁਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਆਇਆ ਰਹੋ ਸਿੰਘਾਈਐ ਸਿਮਰੇ ਨਾਹੀ ਨੰਨੇ ਨਾ ਤੁਦ ਨਾਮ ਲਿਆ ਛੱਛੇ ਛਿਜੈ ਨ ਸੁਮੁੜੇ ਕਿਉਂ ਛੁੱਟੇ ਜੰਪਾ ਕੜਿਆ ਬੱਬੇ ਬੂਝੇ ਨਾਹੀ ਮੁੜੇ ਭਰਮ ਭੁੱਲੇ ਤੇਰਾ ਜਨਮ ਗਿਆ ਅਣ ਹੁੰਦਾ ਨਾ ਉਤਰਾਇਓ ਪਾਂਦਾ ਅਵਰਾਂ ਕਾ ਭਾਰ ਤੁਦ ਲਾਇਆ ਜੱਜੇ ਜੋ ਤਹਿਲੇ ਤੇਰੀ ਮੁੜੇ ਅੰਤ ਗਿਆ ਪਿਛਤਾਵ ਹੈਂਗਾ ਏਕ ਸਭ ਤੂੰ ਚੀਨੇ ਨਾਹੀ ਫਿਰ ਜੂਨੀ ਆਵ ਹੈਂਗਾ ਤੁਧ ਸਿਰ ਲਿਖਿਆ ਸੋਪੜ ਪੰਡਤ ਅਵਰਾਂ ਨੂੰ ਨਾ ਸਿਖਾਲ ਵਿਖਿਆ ਪਹਿਲਾਂ ਫਾਹਾ ਪਾਇਆ ਪਾਂਦੇ ਪਿੱਛੋਂ ਦੇ ਗੱਲ ਚਾਟੜਿਆ ਸੱਸਾ ਸੰਜਮ ਗਇਓ ਮੁੜੇ ਇੱਕ ਦਾਨ ਤੁਧ ਕਥਾ ਏ ਲਿਆ ਸਾਈ ਪੁੱਤਰੀ ਜਜ ਮਾਨ ਕੀ ਸਾ ਤੇਰੀ ਏਤ ਧਾਨ ਕਰਦੇ ਤੇਰਾ ਜਨਮ ਗਿਆ

ਵਾਸਪਾਇਆ ਧੱਜੇ ਕਦੇ ਨਾ ਝੂਰੇ ਮੁੜੇ ਸਤਿਗੁਰੂ ਕਹਾਵਦੇ ਸੁਣ ਤੂੰ ਵੇਖਾ ਸਤਿਗੁਰੂ ਬਾਜੋ ਗੋਰ ਨਹੀਂ ਕੋਈ ਨਿਗੁਰੇ ਕਾ ਹੈ ਨਾ ਬੁਰਾ ਧੱਦੇ ਤਾਵਤ ਵਰਦ ਰੱਖ ਮੁੜੇ ਅੰਤਰ ਤੇਰੇ ਨਿਧਾਨ ਪਾਇਆ ਗੁਰਮੁਖ ਹੋਵੇ ਤਾਂ ਰਸ ਪੀਵੇ ਜੁਗਾ ਜਗੰਤਰ ਖਾਏ ਪਿਆ ਗਗਨ ਚਿੱਤ ਕਰ ਮੁੜੇ ਗੱਲੀ ਕਿਨੇ ਨਾ ਪਾਇਆ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂ ਇਹ ਮੀਨ ਹੀ ਹੋਇਆ ਨਾ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਲਾਸਟ ਟਾਈਮ ਦੇਖਿਆ ਸੀ ਨਾ। ਅੱਛਾ ਤੇ ਹੁਣ ਵਾਹਿਗੁਰੂ ਇੱਧਰ ਦੇਖੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਤਾਰ ਦੇ ਹੈਂ ਵਾਹਿਗੁਰੂ ਵਾਹਿ ਫਿਰ ਉਹਨੂੰ ਚੇਂਜ ਕਰ ਦੀ ਇਹ ਔਰੇਂਜ ਔਰੇਂਜ ਵਾਲੀ ਜਗ੍ਹਾ 'ਤੇ ਰੈੱਡ ਲਾ ਦਿੰਦੇ ਹਾਂ, ਉਹ ਲਾ ਕੇ ਅਤੇ ਉੱਥੇ ਮੇਨ ਲਿਖ ਦਿੰਦੇ ਹਾਂ। ਨਹੀਂ ਨਹੀਂ ਰੈੱਡ ਵਾਲੀ ਜਿਹੜੀ ਹੈ ਨਾ ਵਾਇਰ ਉਹਨੂੰ ਉੱਥੋਂ ਉਤਾਰ ਕੇ ਔਰੇਂਜ ਜਿੱਥੇ ਲੱਗੀ ਉੱਥੇ ਲਾ ਦਿੰਦੇ ਹਾਂ ਅਤੇ ਉਹ ਮੇਨ ਹੋ ਜਾਏਗਾ ਨਾ, ਫਿਰ ਉੱਥੇ ਮੇਨ ਲਿਖ ਦਾਂਗੇ। ਨਹੀਂ ਕਿਉਂ ਰੈੱਡ ਵਾਲੀ ਰੈੱਡ ਇਸ ਇਹਨੂੰ ਹੀ ਮੇਨ ਜਿਹੜੀ ਇਹ ਵਾਲੀ ਵਾਇਰ ਹੈ ਨਾ ਇਹਨੂੰ ਲਾ ਕੇ ਉੱਥੇ ਲਾ ਦਿੰਦੇ ਹਾਂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਛਾ ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਠੀਕ ਹੈ ਹਾਂ ਵਧੀਆ ਵਾਹਿਗੁਰੂ ਵਾਹਿਗੁਰੂ ਬੜੀ ਘੱਟ ਆਵਾਜ਼ ਇਹਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਕੰਮ ਕਰੀਏ ਇਹਨੂੰ ਉੱਧਰੋਂ ਚੇਂਜ ਕਰਕੇ ਦੇਖੀਏ ਨਹੀਂ ਨਹੀਂ ਸਾਰੀ ਚੇਂਜ ਕਰਨੀ ਜਿੱਥੇ ਜਿੱਥੇ ਸਹੀ ਹੋ ਗਿਆ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਇੱਕ ਮਿੰਟ ਇੱਕ ਮਿੰਟ ਇੱਕ ਇੱਕ ਕੰਮ ਕਰਿਓ ਤੁਸੀਂ ਇੱਥੇ ਵਾਹਿਗੁਰੂ ਬੋਲਿਓ ਮੈਂ ਜਿਹੜਾ ਨਾ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे गुरु।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
2: ਦੋਨਾਂ ਨੂੰ ਅਜੇ ਕੋਈ ਡਿਫਰੈਂਸ ਨਹੀਂ ਹੈ,
0: ਤੁਸੀਂ ਬੋਲੋ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਅੱਛਾ ਹੁਣ ਇੱਥੇ ਦੇਖੋ, ਇੱਧਰ ਦੇਖੋ, ਇੱਧਰੋਂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਅਤੇ ਫਿਰ ਬਾਕੀ ਦਾ ਕੀ ਕਰਾਂਗੇ, ਦੋ ਲਾ ਦਿੰਦੇ ਹਾਂ ਨਹੀਂ ਦੋ ਲਾ ਦਿੰਦੇ ਹਾਂ, ਦੋ ਲਾਉਂਦੇ ਹਾਂ, ਉਹ ਕਹਿਣਗੇ ਦੋ ਸਪੀਕਰ ਸਹੀ ਨੇ ਅਤੇ ਦੂਸਰੇ ਨਹੀਂ ਹੈ ਸਹੀ, ਫਿਰ ਅਸੀਂ

7 نمبر ہے وہ.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਸੀਂ ਇਹਨੂੰ ਲਾਓ ਮੇਨ ਤੇ ਵਾਹਿਗੁਰੂ ਵਾਹਿਗੁਰੂ ਠੀਕ ਰੈਡ ਕਿਉਂਕਿ ਉਹਦਾ ਸਟਿੱਕਰ ਲੱਗੇਗਾ ਨਾ ਮੇਨ ਦਾ ਮੋਟੀ ਪਤਲੀ

0: ਅੱਠ ਤੇ ਪੰਜ ਲਾਇਆ ਨਾ, ਪੰਜ ਨਾਲ ਅੱਠ ਲਾਇਆ ਲਾ ਦੀ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਤੇ ਵਾਈਟ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਔਰੇਂਜ ਇਹ ਤਬਲਾ ਲਿਖਦੀ ਹੈ ਔਰੇਂਜ ਇਸ ਤਬਲਾ ਤੇ ਛੋਟੇ ਛੋਟੇ ਸਟਿੱਕਰ ਲਾ ਦੀਏ।

ਉੱਥੇ ਵੀ ਲਾ ਦਈਏ ਤਬਲਾ। ਤਬਲੇ ਨੂੰ ਤੁਹਾਨੂੰ ਉੱਥੇ ਲਾਣੀ ਪੈਣੀ ਨਾ, ਉੱਥੇ ਉਹ ਕਿਸੇ ਪਤਾ ਚੱਲੇਗਾ ਤਬਲਾ। ਇਹ ਤੇ ਤੁਸੀਂ ਲਾ ਲਓਗੇ ਸਪਲਿਟ, ਮੈਂ ਉਹੀ ਕਹਿਣਾ ਪੈਣਾ ਇਹ ਲਾ ਦੋਗੇ, ਇੱਥੇ ਲਾਣੀ ਪੈਣੀ ਤੁਹਾਨੂੰ ਇਹ। ਹਾਂ ਇੱਥੇ ਲਾਣਾ ਪੈਣਾ ਤਬਲਾ, ਇਹ ਇਹ ਇੱਥੇ ਤਬਲਾ ਲਾਤਾ, ਇੱਕ ਉੱਥੇ ਲਾਓ ਤਬਲਾ। ਇੱਥੇ ਟਿਕਣੀ ਨਹੀਂ, ਇੱਥੇ ਉਹ ਨਹੀਂ ਆਉਣਾ, ਮਜ਼ਾ ਨਹੀਂ।

Sí. Side one.

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
गुरु गुरु गुरु गुरु गुरु गुरु गुरु गुरु गुरु गुरु गुरु गुरु गुरु गुरु गुरु गुरु गुरु गुरु गुरु गुरु।

Guru.

Guru. Guru. Guru.

Guru

वाहेगुरु वाहेगुरु वाहेगुरु वाहे

Vaheguru, Vaheguru, Vaheguru, Vaheguru.

Guru, ah, Guru, ah, Guru, ah, Guru, ah, Guru.

हाँ

गुरु वाह।

Vai Guru, Vai Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ।

guru why guru why guru why guru why guru

ਨਾਨਕ ਉਹਨੂੰ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਗੈ ਸਿਮਰਨ ਗਰਭ ਨ ਬਸਾਏ, ਪ੍ਰਭ ਗੈ ਸਿਮਰਨ ਦੁਖ ਜਮ ਨਸਾਏ। ਪ੍ਰਭ ਗੈ ਸਿਮਰਨ ਕਾਲ ਪ੍ਰਹਰਾਏ, ਪ੍ਰਭ ਗੈ ਸਿਮਰਨ ਦੁਸ਼ਮਣ ਟਰਾਏ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਗੈ ਸਿਮਰਨ ਅੰਧ ਨ ਜਾਗੈ। ਪ੍ਰਭ ਗੈ ਸਿਮਰਨ ਭਾਉ ਨ ਵਿਆਪੈ, ਪ੍ਰਭ ਗੈ ਸਿਮਰਨ

ਤੇ ਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਗ ਬਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੈ

ਨਾ ਜਾਣੀ। ਓਤ ਪੋ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ।

ਨਾਮ ਕੀ ਮਹਿਮਾ ਸੰਤ ਰਵਸਾ ਹੈ ਸੰਤ ਪ੍ਰਤਾਪ ਦੁਰਤ ਸਬਨਸਾ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ

ਮੈਂ ਬਹੁ ਰਤਨਾ ਸਰੀਰ ਘਟਾਏ ਹੋ ਮੈਂ ਗਾ ਰਾਤੀ ਵਰਤਨੇਮ ਗਰੇ ਬਾ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ।

ਨਾ ਕਰੇ ਮੰਤੇ ਕਬੂ ਨਾ ਵਿਖਿਆ ਟਰਾ ਜਲ ਧੋਵੇ ਬਹੁਦੇ ਅਨੀਤ ਸੁਧ ਕਾਵੇ ਕਾਛੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਦਰੇ ਪਤਤ ਬਹਮੂਚ ਬਹੁਤ ਸਿਆਣਪ ਧਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ ਵੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦਰਗਹਿ ਨਹੀਂ ਸੱਜੈ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿੰਦ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਬਿਮਹਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਕਾ ਮਨੁ ਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਬਨੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੂਗ

ਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਨੋ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹੁ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਲ ਮੂਲ ਤੇ ਕਮ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਹਰ ਜੋਬਨ ਭੋਜਨ ਸੁਖ ਸੂਧ ਬਿਰਦ ਭਇਆ ਉਪਰ ਸਾਗ ਸੈਨ ਮੁਖ ਪਿਆਉ ਬੈਠ ਗਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਉ ਤੋ ਨਾਨਕ ਸਿਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦਿਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁਟ ਅੰਧ ਬਿਆਪੇ ਨਾਨਕ ਕਾਢ ਲਿਓ ਪ੍ਰਭਿਆਪੇ ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨ ਕਰਾ ਗਵਾਰ ਜਾ ਕੀ ਸੇਵਾ ਨਾ ਮਿਲ ਦਬਾਵੇ ਦਾਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦਾ ਹਜੂਰੇ

ਸੰਸਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਗਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨਮਤ ਗਾਵੇ ਗੁੰਗ ਜਤਨ ਕਰੈ ਤੋ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾਇ ਸੰਗ ਸਹਾਈ ਸੁਹਾਵੇ ਨਾ ਚੀ ਜੋ ਬੈ ਰਾਈ ਤਾ ਸਿਉ ਪ੍ਰੀਤ ਬਲਵਾ ਕਹਿ ਕਰੈ ਭੀਤਰ ਬਸਾਏ

ਧੰਨਵਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੇ ਤਿਸੇ ਤਿਆਗਤ ਪ੍ਰਭਾਵੇ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪੈਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤਸਭ ਕਹੂ

ਸਨੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲੀ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁੱਖਨ ਬਹਿਰੀਜੇ ਮੰਤ ਸਿਮਰਤ ਕਿਉਂ ਆਲਸ ਕੀਜਾ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਸਿਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿੰਥੇ ਨੀ ਮਨ ਬੰਤ ਬਣਾਈ ਉਠ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੁਮ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣੇ ਕਰਨਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ ਜੇ ਪ੍ਰਸਾਦ ਹੱਸ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮੰਗ ਦਬਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ

ਤੁਰਤਾ ਸਿਵਰਾਜ ਜਪਰਸਾਦ ਸਭਗੀਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾ ਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਮਲ ਬੇਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਪੋ ਕਸ਼ੂਨਾ ਕਿਨੂ ਲਾਇਆ ਜਿਤ ਜਿਤ ਲਾਭੋ ਤਿਤ ਲਗੇ ਹਰਨਾਥ ਨਾਨਕ ਇਨਕਾ ਕਸ਼ੂਨਾ ਹਾਥ ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਜੈ ਪ੍ਰਭ ਨੇਰਾ ਸਾਧ ਸੰਗ ਸਬੋਤ ਨਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਸਦਾ ਪ੍ਰਫੁਲਾਏ ਸਾਧਕ ਸੰਗ ਆਵੇ ਬਸਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਖਤਮ ਹੁੰਦਾ ਵੈ ਸਾਧ ਸੰਗ ਅਸਤਿਤ ਮਨ ਭਾਵੈ ਸਾਧਕ ਸੰਗ ਮਾਇਆ ਤੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕਹਿ ਸੰਗ ਮਹਾਪਨੀ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾਹੀ ਗੋਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੈ ਸਭਿਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਏ ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕਹਿ ਸੰਗ ਆਜਰ ਸਹਿ ਸਾਧਕ ਸੰਗ ਬਸੇ ਤਾਂ ਉੱਚੈ ਸਾਧੂ ਕਹਿ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਗੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਦਸਤੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਘਾਲ ਦਰਸ਼ਨ ਭੇਟ ਤੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹ ਊਹਾਂ ਸੁਹੇਲਾ ਸਾਧ ਸੰਗ ਵਿਛਰ ਤਰਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਵਸੈ ਨਾਨਕ ਉਦਰਾਏ ਸਾਧ ਸੁਨਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੇ ਬਿਸਰਾ ਸਾਧ ਸੰਗ ਸਰ ਪਰ ਨਿਸ ਤਰਾ ਸਾਧਕ ਸੰਗ ਲਗੇ ਬਰਾ ਮੀਠਾ ਸਾਧੂ ਕਹਿ ਸੰਗ ਘਟ ਘਟ ਡੀਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਬਿਟੇ ਸਭ ਰੋਗ ਨਾਨਕ ਸਾਧ ਬੈਠੇ ਸੰਜੋਗ ਸਾਧਗੀ ਮਹਿਮਾ ਵੇਦਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨੇ ਸਾਧਗੀ ਉਪਮਾ ਤੇ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਕਾ ਨਾਹੀ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਊਚ ਤੇ ਉੱਚੀ ਸਾਧਗੀ ਸੋਭਾ ਮੂਛ ਤੇ ਮੁੱਚੀ ਸਾਧਗੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਵੇਖੈ ਏਕਸ ਬਿਨ ਗੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ ਸਮਾਨ ਜੈਸੇ ਰਾਜ ਰੰਗੋ ਲਾਗੇ ਤੁਲਪਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸੁਦਾ ਗਊ ਖੋਦੇ ਗਊ ਚੰਦਨ ਲੇ ਬ੍ਰਹਮ ਗਿਆਨੀ ਕਾ ਇਹ ਗੁਨਾਵ ਨਾਨਕ ਜੋ ਪਾਵਕ ਆ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨੋਏ ਪ੍ਰਕਾਸ਼ ਜੈਸੇ ਧਰ ਪ੍ਰਿਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਏ ਅਭਿਮਾਨ ਬ੍ਰਹਮ ਗਿਆਨੀ ਊਚ ਦੇ ਊਚਾ ਮਨ ਆਪਣਾ ਸਭ ਤੇ ਨੀਚਾ ਬ੍ਰਹਮ ਗਿਆਨੀ ਸਹਿਜਨ ਭਏ ਨਾਨਕ ਜਿਨ ਪ੍ਰਭਿਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀਨਾ ਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਬਾਰ ਬੁਕਾਰੋ ਮਹਾ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨ ਲੈ ਧਾਪਤ ਬੰਧਾ ਬ੍ਰਹਮ ਗਿਆਨੀ ਕਾ ਵੈ ਸਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕਾ ਰੰਗ
ബ്രഹ്മജ്ഞാനിക ബസപ്രഭ സംഘ ബ്രഹ്മജ്ഞാനിക നാം ആധാർ ബ്രഹ്മജ്ഞാനിക നാം പ്രവാർ ബ്രഹ്മജ്ഞാനി സദാ സത് ജാഗത ബ്രഹ്മജ്ഞാനി അഹംബോ ത്യാഗത ബ്രഹ്മജ്ഞാനി പരമാനന്ദ ബ്രഹ്മജ്ഞാനിക സദാ ആനന്ദ ബ്രഹ്മജ്ഞാനി സുഖ സഹജ നിവാസ നാനും ബ്രഹ്മജ്ഞാനിക നഹി വിനാശ

ਸੁਭਾਵ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਾ ਤੁਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭੂ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੁਭ ਕਹਾਵੈ ਤੈਸਾ ਅਗ ਤੈਸਾ ਸੋਗ ਸਦਾਨੰਦ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਮਾਠੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਉ ਅਭੇ ਕਰਨ ਕਰਾਮਨ ਜੋ ਪ੍ਰਭਾਵੇ ਸੋਈ ਬਨ ਹੋਗ ਪਸੁਰਿਆ ਬੋਏ ਅੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਪੁਸਤਕ ਕਰੇ ਅਨੇਕ ਜਨ ਅੰਤ ਨਾ ਬਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਾਈ ਤੀਰਥ ਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਬੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਕਾ ਵਿਚਾਰੇ ਕਈ ਕੋਟ ਨਫਤ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭਾਈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨਿਖੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਤਰ ਬਿਰਖਨ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਦਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਰ ਸੂਰ ਨਖਿਆਤਰ ਕਈ ਕੋਟ ਦੇਵ ਦਾਨਵ ਇੰਦਰ ਸੇਰ ਸ਼ਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਸਿਰ ਜਿਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਰਨ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਪਾਲਿਪਤ ਰਹੇ ਆ ਪ੍ਰਭੂਰ ਕਈ ਕੋਟ ਪਾ ਤਾਰ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਦੇ ਹੀ ਖਾਏ ਕਈ ਕੋਟ ਧਕਾਲੇ ਥਕ ਪਾਹੇ ਕਈ ਕੋਟ ਕੀਏ ਧਰਮੰਦ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕਾ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਕੋ ਜੰਦੇ ਆ ਤਮੈ ਪਾਰ ਬ੍ਰਹਮ ਨਹੰਦੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮਾਂਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇਜਨ ਸਦਾ ਧੰਨ ਧੰਨ ਕਈ ਕੋਟ ਖਾਣੀ

ਕਿਹੜਾ ਵਖਿਆ ਨਹੀਂ, ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਵਖਿਆ ਨਹੀਂ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ ਸੰਤ।

ਆਰਜਾ ਘਟਾਏ, ਸੰਦਗਾ ਦੁਖਨ ਜਮ ਤੈ ਨਹੀਂ ਛੁਟਾਏ, ਸੰਦਗਾ ਦੁਖਨ ਸੁਖ ਸਭ ਜਾਏ, ਸੰਦਗਾ ਦੁਖਨ ਨਰਕ ਮੈਂ ਪਾਏ, ਸੰਦਗਾ ਦੁਖਨ ਮਤ ਹੋਏ ਮਲੀਨ, ਸੰਦਗਾ ਦੁਖਨ ਸੋਭਾ ਤੇ ਹੀਨ, ਸੰਦਗੇ ਹੱਥੇ ਕੋ ਰੱਖੇ ਨਾ ਕੋਏ, ਸੰਦਗਾ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤਸੰਗ ਨਿੰਦਕ ਪੀਤਰੈ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗਜੋ ਲਵੈ, ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਂ ਕੋ ਨਾਹੇ, ਨਾਨਕ ਸੰਭਾਵੈ ਥਾਂ ਹੋਏ ਵਿਗਤ ਪਾਹੇ, ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਠਿਕੰਨਾ ਪਾਈ, ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਭਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਵਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਮ, ਸੰਭਾਵਿਤ ਉਸਕਾ ਬਈ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਠਰਾਏ, ਸੰਤ ਕਾ ਦੁਖੀ ਕਹੋ ਨਾਹੀ ਠਾਓ, ਨਾਨਕ ਸੰਭਾਵਿਤ ਲੈ ਮਿਲਾਏ, ਸੰਤ ਕਾ ਦੁਖੀ ਅੱਜ ਬੀਤ ਅੱਧ ਬੀਜ ਤੇ ਟੁੱਟਾ ਹੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਉਧਿਆਨ ਭਰਮਾਈਏ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਤਾ, ਜੋ ਸਾਸ ਬਿਨਾ ਮਿਰਤਾ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ, ਆਪਣ ਬੀਜ ਆਪੇ ਹੇਖਾ ਹੈ, ਸੰਤ ਕੇ ਦੁਖੀ ਕੋ ਅਬਰ ਨਾ ਰੱਖ ਨਹਾਰ, ਨਾਨਕ ਸੰਭਾਵਿਤ ਲੈ ਉਭਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਲ ਵੀ ਹੋਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨਹੀਂ ਧਰਾਪੈ, ਸੰਤ ਕਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਤੇ ਲਖੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਧੁਰੀ ਪਿਆ, ਨਾਨਕ ਜੋਤ ਸੁਭਾਵੇ ਸੁਈ ਥਿਆ, ਸੰਤ ਕਾ ਦੁਖੀ ਬਿਗੜ ਉਪਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕੇ ਦੁੱਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਗੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ।

ਸਰੂਪ ਤਜੋ ਸਿਆਨਬ ਸੁਰ ਜਨਹੁ ਸਿਮਰਹੁ ਹਰਿ ਹਰਿ ਰਾਇ ਏਕਾ ਸਰਮਨ ਰਖਹੁ ਨਾਨਕ ਦੁਖ ਭਰਮ ਭਾਉ ਜਾਇ। ਅਸ਼ਟਪਦੀ ਮਾਨੁ ਕੀਟੇ ਅਗਾ ਬ੍ਰਿਥੀ ਸਭ ਜਾਨ ਦੇਵਨੁ ਗੋਇ ਅਗਾ ਭਗਵਾਨ ਜਿਸ ਗੈ ਦੀਆ ਰਹਿ ਅਗਾਏ ਬੌਰ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕ ਵਾ ਮਾਨੁ ਕਿਆ ਕਿਸਨਾਈ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਵੇਗ ਠਾਕੁਰ ਕਾ ਰੰਗ ਸਾਧ ਸੰਗ ਬਿੰਸੇ ਸਭ ਸੰਗ ਚਰਨ ਚਲੋ ਮਾਰੂ ਗੋਬਿੰਦ ਮਿੱਠੇ ਪਾਪ ਜਪੀਆ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥ ਹਰ ਦਰਗੇ ਨਾਨਕ ਊਜਲ ਮਥਾ ਬਟ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨ ਮੰਦ ਕਰੀ ਸੰਸਾਰ ਮੰਦਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਪਛਾਣੇ ਇਤ ਤੁਕੀਓ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹਰ ਜਨ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏ ਗੁਪਰ ਜੀ ਜਨ ਕੀ ਆਸਾ ਤਿਸਕੀ ਕਟਕੇ ਜਮ ਕੀ ਫਾਸਾ

ਸੋਧਨ ਸਿੱਜਿਆ ਗੁਰਪ੍ਰਸਾਦ ਤਾਂ ਸਭ ਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸਹੀ ਅਸਤੂਲ ਨਾ ਕਿ ਜਨਮੇ ਨਾ ਕਿਛ ਮਰੇ ਆਪਣ ਚਲਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੁਗਤ ਰਜ ਥਾਪ ਉਧਾਪ ਅਵਿਨਾਸੀ ਨਾ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਗ ਅਭੇ ਪੁਰਖ ਪ੍ਰਤਾਪ ਆਵਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਕਲ ਸੰਸਾਰ ਦਰੇ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰਗਾ ਸ਼ਬਦ ਜਾ ਭਏ ਨਿਹਾਲ ਉਨਕੀ ਸੇਵਾ ਸੋਈ ਲਾ ਗਏ ਸਨੋ ਗਿਰਿਭਾ ਕਰੇ ਬਟ ਭਾਗੇ ਨਾਮ ਜਪਤ ਭਾਵੇ ਵਿਸਰਾਮ ਨਾਨਕ ਤਿਨ ਪ੍ਰਕਉਤਮ ਕਰਮਾਨ ਜੋ ਕਿਛ ਕਰਾਇਆ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਏ ਹੋ ਵੈਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤੁਸ ਮਾਏ ਸਮਾਏ ਹੋਏ ਸੁਖ ਨਿਧਾਨ ਉਹਨੂੰ ਬਣਿਆ ਏ।

ਲਗਤਿ ਸਬਲਿਹਾਰ ਅਸ਼ਟਪਦੀ ਟੂਟੀ ਗਾਂਠਨ ਹਾਰ ਗੋਪਾਰ ਸਰਬ ਜੀਆਂ ਪੇ ਪ੍ਰਤਪਾਲ ਸਗਲੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪਰ ਆਪੇ ਆਪ ਆਪਣ ਕੀਆ ਕਸ਼ੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸਮੇ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰ ਨਾਮ ਰੂਬਨ ਤੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੁਹੈ ਤਨਵੰਤਾ ਏ ਕਿਆ ਕੋ ਗਰਭੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹੇ ਦਾਤਾ ਅਰਥ ਦੇਨਹਾਰ ਜਾਨੇ ਗਾਵਾਰ ਜਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਥੰਮਣ ਜਿਉ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਚੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰਤਿਆ ਤੂੰ ਤਸ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲਵਟ ਰਹਿਓ ਰਸ ਰੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਮਾਂ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਰ ਲਾਦ ਖੇ ਬਸੰਤੇ ਸੰਘ ਚਾਲ ਪ੍ਰਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਗੋਏ ਮਕੂਜਲ ਹਰ ਦਰ ਗਏ ਸੋਏ ਏ ਵਾਪਾਰ ਗਿਰਲਾ ਵਾਪਾਰੇ ਨਾਨਕ ਤਾਗੇ ਸਦ ਲਹਾਰੇ ਚਰਨ ਸਾਧ ਗਏ ਧੋਏ ਧੋਏ ਪੀਰ ਪ੍ਰਸਾਦ ਕਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਘਰ ਕੀਰਤਨ ਗਾਈਏ ਅਨਕ ਵਿਘਨ ਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਠ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮਿਰਤਾ ਕਉ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਗੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਗਾ ਲਹਿਣਾ ਪਾਹੇ ਸਭ ਕੀ ਤਸਗਾ ਵੋ ਕਰਨੇ ਜੋਗ ਤਿਸ ਬਿੰਦੂ ਸਰਮਾ ਨਾ ਹੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਫਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰੂ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕੋ ਹੋਏ ਸਚ ਕਰਨੀ ਸਚ ਤਾਂ ਕੀ ਰਹਿ ਸਚ ਹਿਰਦੇ ਸਦਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋਜਨ ਸਾਧ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਗੁਣ ਦੇ ਪ੍ਰਭਿੰਨ ਤੇ ਸਹਿ ਬੁਝਾਏ ਨਾਨਕਾ ਜਿਸੋ ਬੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪਰ ਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਉ ਨਾਨਕ ਮਨ ਇਹਨ ਰਾਓ ਮਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਗਾ ਮੰਤਰ ਨਾ ਜਾਨੇ ਹੋਰ ਅਨਦਰੂ ਮੰਗਲ ਸਤ ਜਾ ਕੇ ਸਰਬਥੋਕ ਸੁਣੀਏ ਘਰ ਤੰਤਰ ਨਾ ਜਾਨੇ ਹੋਰ ਅਨਦਰੂ ਮੰਗਲ ਸਤ ਜਾ ਕੇ ਸਰਬਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਮੀਸਰ ਗ੍ਰਸਤ ਮੈਂ ਭੋਗੀ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸਪੁਰਖਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਬਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਨੇ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇਂ ਸੇ ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰਾ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦ ਕਿਨੋ ਵਿਸਥਾਰ ਪ੍ਰਭ ਬਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਪੂਰਨ ਸਭ ਠਾਏ ਨਾਨਾ ਵਿਦਗਰ ਬੰਤ ਬਣਾਈ ਆਪਣੀ ਕੀਮਤ ਆਪੇ ਭਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਰੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਤਰੇ ਸੁਣ ਸਰਵਨ ਕਰ ਕਿਰਪਾ ਸਭ ਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਦਾਈ ਵਿਸਵਾਸ ਸਤ ਨਾਨ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਰਟਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ
ਕਰਤੇ ਕੀਮਤ ਨਾ ਜਾਣੇ ਕੀ ਆ, ਨਾਨਕ ਜੋਤ ਸੁਭਾਵ ਹੈ ਸੋਈ ਸੋ ਵਰਤੀ ਆ। ਬਿਸਮਨ ਬਿਸਮ ਬੈ ਬਿਸਮਾਦ ਜਿਨ ਬੁੱਝਿਆ ਆਇਆ ਸਵਾਦ, ਪ੍ਰਭ ਗੈ ਰੰਗ ਰਾਜਨ ਰਹੇ, ਗੁਰ ਗੈ ਭਜਨ ਪਦਾਰਥ ਲਹੇ। ਉਹ ਦਾਤੇ ਤੂੰ ਕੱਟ ਨਹਾਰ, ਜਾ ਕੇ ਸੰਗਤ ਰਾਇ ਸੰਸਾਰ, ਜਨਗਾ ਸੇਵਕ ਸੋਭਟ ਭਾਗੀ।

ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਸਤ ਪ੍ਰਭਗਤਾ ਸੁਰਤ ਸਤ ਸੱਜ ਸੁਨਤਾ ਬਿਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਸਭ ਪ੍ਰਭ ਸੋਏ ਸਤ ਸੁਰੂ ਹਿਰਦੈ ਜਨ ਮਾਨਿਆ ਕਰਨ ਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭੋਇ ਬਸਾਨਾ ਸਿਵ ਜਾਤ ਸਮਾਹੇ ਸਮਾਨਾ ਬਸਤ ਮਾਏ ਲੇ ਬਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ ਬੁਝੈ ਬੁਝਨਾ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ

ਅਹੰਕਾਰ ਆ, ਸੋ ਸੇਵਕ ਜਿਸ ਦਇਆ ਪ੍ਰਭਧਾਰੇ, ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ। ਆਪਣੇ ਜਨ ਕਾ ਪਰਦਾ ਢਾਕਾ ਹੈ, ਆਪਣੇ ਸੇਵਕ ਕੀ ਸਰਬਰ ਰੱਖ ਹੈ, ਆਪਣੇ ਦਾਸ ਕੋ ਦੇ ਵਡਾ।

ਨਾਮੇ ਨਾਮ ਸਮਾਨ ਹੈ, ਉਠਤ ਬੈਠ ਸੋ ਬਦਨਾਮ, ਕਹੋ ਨਾਨਕ ਜਨ ਕਹਿ ਸਤਕਾਮ। ਬੋਲੋ ਜਸ ਜੇਬਾ ਦਿਨ ਰਾਤ, ਪ੍ਰਭਨੇ ਜਨ ਕੀਨੀ ਦਾਤ, ਕਰੇ ਭਗਤ ਆਤਮ ਕਹਿ ਚਾਏ, ਪ੍ਰਭਨੇ ਸਿਉ ਰਹੇ ਸਮਾਏ, ਜੋ ਹੋਵਾ ਹੋ ਵਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਬਛਾਨੈ, ਤਿਸਕੀ ਮਹਿਮਾ ਕੌਣ ਬਖਾਨਾ, ਤਿਸਕਾ ਗੁਣ ਕਾ ਏਕ ਨਾ ਜਾਣੋ। ਆਠ ਪਹਿਰ ਪ੍ਰਭ ਵਸੈ ਹਜ਼ੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਅਬਨਾ ਤੇਨ ਜਨ ਦੇਹੇ, ਜਿਨ ਜਨ ਅਬਨਾ ਪ੍ਰਭੂ ਪਛਾਤਾ, ਸੋਜਨ ਸਰਬ ਥੋਕਾ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰਸ ਪਾਪ ਮਿਟਾਵੈ, ਅਬਰ ਸਿਆਨ ਬਸ਼ਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਗਾ ਨਾਉਂ, ਤਿਸਕਾ ਸੰਗ ਸਿੱਖ ਉਤਰਾ, ਨਾਨਕ ਹਰ ਗੁਣ ਗਾਵ। ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ, ਸੇਵਕ ਗੁਰ ਸਦਾ ਦਇਆਲ, ਸਿੱਖੀ ਗੁਰ ਦੁਰਮਤ ਮਲ ਹਰਾਇ, ਗੁਰ ਬਚਨੀ ਹਰ ਨਾਮ ਚਰਾਇ, ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧੰਦੇ, ਗੁਰ ਕਾ ਸਿੱਖ ਵਟਭਾਗੀ ਹੈ, ਸਤਿਗੁਰ ਸਿੱਖਾ ਹਲਤ ਬਲ ਸਵਾਰੈ, ਨਾਨਕ ਸਤਿਗੁਰ ਸਿੱਖੋ ਅਜੀਏ ਨਾਲ ਸੰਭਾਰੈ, ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਾਇ, ਆਪਸ ਗਉ ਕਰ ਕਾਸ਼ਨਾ ਜਨਾਬੈ, ਹਰ ਹਰ ਨਾਮ ਹਿਰਦੈ ਸਤਿ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰ ਤੋ ਇਹਨੇ ਕਾਮੀ, ਤਿਸ ਗੋਦ ਪ੍ਰਾਪ ਸਵਾਮੀ, ਆਪਣੀ ਕਿਰਪਾ ਸਿਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ, ਬੀਸ ਬਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੇ ਹਰ ਨਾਉ, ਅਨਕ ਬਾਰ ਗੁਰ ਕੋਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੇ ਜਨ ਜਨਮੇ ਪਾਰ ਬ੍ਰਹਮ, ਇੱਕ ਆਵ ਨਹੀਂ ਕਿਸ਼ ਭਰਮ, ਸਹਿ ਸਿਆਲ ਮਲਿਆ ਨਾ ਜਾਈਐ, ਨਾਨਕ ਐਸਾ ਗੁਰ ਬੜਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਕਰ ਬਚਨ ਕਰਨ ਆਗਾਨੇ, ਮਨ ਸੰਤੋ ਖਾਤਮ ਪਤਿਆਨੇ, ਪੂਰਾ ਗੁਰ ਅਖਿਓ ਜਾਗਾ ਮੰਤ੍ਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਿਤ ਸਲੈ ਮਿਲਾਏ, ਜੇਬਾ ਏ ਪੁਸਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਹੋ ਬੋਲਾ ਪਹੁੰਚਤ ਪ੍ਰਾਣੀ, ਅਗੰਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਿਨ ਨਾ ਪਾਈ, ਅਨਕ ਭਗਤ ਬੰਧਨਿਤ ਕਰੇ, ਚਰਨ ਕਮਲ ਹਿਰਦੈ ਸਿਮਰੇ, ਸਤਿਬਲਿਹਾਰੀ ਸਤਿਗੁਰ ਅਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਉਸ ਪੁਰਖਾ ਨਾਹੀਂ ਕਦੇ ਵਿਨਾਸ਼, ਜਾਗੇ

ਦੀਪ ਪ੍ਰਗਾਸੇ ਨਾਨਕ ਭਰਮੋ ਦੁਖ ਤੇ ਨਾਸੇ ਤਬਤ ਮਾਏ ਠਾਂਡ ਵਰਤਾਈ ਅਣਤ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਓ ਜੇ ਚੁੱਕਾ ਦਿਲ ਪੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਪਏ ਪ੍ਰਗਾ ਸਾਧ ਕੇ ਸੰਗ ਅਰਜ ਰਚਨਾ ਆਪਣੀ ਗਲ ਧਾਰੀ

ਪ੍ਰਭਸਾਰ ਪ੍ਰਭ ਕੀ ਦਿਸ਼ਮਾ ਸੁਖ ਹੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਹਰ ਪਰੇ ਪ੍ਰੇਮ ਰਸ ਰੰਗ ਪਜੇ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਿਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਦੇ ਨਿਰਮਲ ਮਤ ਲਈ ਜਨਗੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਗਾਢ ਮੁਗ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪਨੀ ਸਰਦਾ ਸ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੈ ਜੇ ਘਾਲ ਨਾ ਭਾਲੈ ਸੋ ਗੋ ਬਿਸਰੈ ਜੇ ਕੀਆ ਜਾਨੈ ਸੋ ਗੋ ਬਿਸਰੈ ਜਨ ਸਭ ਕਿਛ ਦੀਆ ਸੋ ਗੋ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੈ ਜੇ ਅਗਨ ਮੈਂ ਰਾਖੇ ਗੁਰਮਨ ਸਾਥ ਕੋ ਬਿਰਲਾ ਲਾਖੈ ਸੋ ਗੋ ਬਿਸਰੈ ਜੇ ਬਿਖਦੇ ਕਾਢੇ ਜਨਮ ਜਨਮ ਕਾ ਟੁੱਟੈ ਗਾਂਢੈ ਗੁਰਪੂਰੇ ਤਦੇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਵੋ ਭਗਤ ਪਾਏ ਤਰਗਿਆ ਸੰਸਾਰ ਬਿਨ ਭਗਤੀ ਤਨੋ ਅਸੀ

ਏਤ ਪ੍ਰੇਮ ਰਸ ਚਾਵ ਮੰਤਰ ਅੰਤਰ ਇਹੀ ਸਵਾਵ ਨੇਤਰੋ ਪੇਖ ਦਰਸੁਖ ਹੋਏ ਮਨ ਬਿਗਸਾ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਰ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਬਖਸ਼ਾਂਦ ਦੀਨ ਦਯਾਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਭੇ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਵਹ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋ ਬਾਤਰਮੰਤ ਹਿਰਦੇ ਬਸੇ ਪੂਰਨ ਗੁਰਮੰਤ ਸਾ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰੇ ਕਾਸ਼ਨਾ ਦ੍ਰਿਸ਼ਟਿਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਤਬ ਹਰ ਸੋਗ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਾਂ ਮੋਹ ਕਹਾਂ ਕਿ ਸੋਭਤ ਭਰਮ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਰੀ ਤਾਂ ਬੰਦ ਮੁਗਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕਾਵਨ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਧਰਾ ਤਬ ਕਮਨ ਨੇ ਡਰ ਕਮਨ ਕਤ ਡਰਾ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹਾਓ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸਪੂਸ਼ਦ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਤੈ ਬਿਨ ਮੈਲ ਕਹਾਓ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਤ ਹੈ ਛਲ ਛੇਤਰ ਜਗਤ ਕਹੋ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵਿਤ ਕਿਸੇ ਭੂਖ ਅੰਦਰ ਬਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ ਜੈ ਸਰਬ ਕਲਾਪੇ ਪ੍ਰਵੀਨ ਤੈ ਵੇਦ ਗਤੇਵ ਕਹ ਕਹੁ ਚੀਨ ਜਬ ਆਪਣੇ ਆਪ ਆਪੁਰ ਧਾਰ ਤਵ ਸਗਨ ਅਬ ਸਵਗਨ ਕਹਾਂ ਵਿਚਾਰ ਹੈ ਜੇ ਆਪਨੂੰ ਜਾਪਨ ਆਪ ਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਗੁਆ ਪਿਆ ਦੇਸ ਤੇ ਹੁਣਕਾ ਰਾਹੀਂ ਪਰਵੇਸ਼ ਜੈ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਬਹੁ

ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਇੱਕ ਆਪ ਵਿਸਥਾਰ ਜਤ ਸੁਭਾਵਿਤਾ ਸਿਰਟ ਉਪਾਏ ਆਪਣੇ ਬਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਇ ਆਪਨ ਸੋ ਸਭ ਜਗਤ ਪਰੋਏ ਜਾਗੋ ਪ੍ਰਭ ਜੀਉ ਆਪ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਫਟ ਕਾ ਜੇਤਾ।

ਰਾਏ ਜੀ ਕੀ ਜੁਗਤ ਜਾ ਕੇ ਸਭਾਥ, ਅੰਤਰ ਬਾਹਰ ਜਾਨੋ ਸਾਥ, ਗੁਰ ਨਿਧਾਨ ਬੇਅੰਤ ਪਾਰ, ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰ ਰਹੇ ਦਯਾਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਦਰ ਜਾਮੇ ਰਹੋ ਬਿਆਪ, ਪ੍ਰਤਪਾਲੇ ਜੀਅਨ ਬਾਭਾਂਤ, ਜੋ ਜੋ ਰਚੋ ਸੁਤ ਸੇ ਤਿਆਤ, ਜਿਸ ਭਾਵਤ ਸਲਾਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਦਰ ਵਿਸਵਾਸ ਕਰ ਮਾਨਿਆ ਕਰਨ ਹਾਰ, ਨਾਨਕ ਇੱਕ ਜਾਣਿਆ ਜਨ ਲਾਗਾ, ਹਰ ਇੱਕ ਰਾਜਕੀ ਆਸ ਨਾ ਬਿਰਥੀ ਜਾਏ, ਸੇਵਕ ਕੋ ਸੇਵਾ ਬਣੇ ਆਏ, ਹੁਕਮ ਬੂਝ ਪਰਮਤ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਫਸਿਆ ਨਿਰੰਕਾਰ, ਬੰਧਨ ਦੂਰ ਭਏ ਨਿਰਵੈਰ, ਅੰਦਰ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਉ ਪਰ ਪਰਮਾਨੰਦ, ਰਾਮ ਨਾਮ ਦਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅਮਰ ਵਚਨ ਹਰ ਕੇ ਗੁਣ ਗਾਉ, ਪ੍ਰਾਨ ਤਨ ਕਾ ਇਹ ਸਵਾਓ, ਆੜ ਪੈਰ ਪਰ ਪੇਖੋ ਨੇਰਾ ਮਿਟੇ ਗਿਆਨ ਮਨ ਸੇ ਅੰਧੇਰਾ, ਸਰਬ ਦੇਸ ਹਿਰਦੇ ਬਸਾਵੋ, ਮਨ ਛੇ ਨਾਨਕ ਫਲ ਪਾਵੋ, ਹਾਲਤ ਪਲ ਤੋਏ ਲਿਓ ਸਵਾਰ, ਰਾਮ ਨਾਮ ਅੰਦਰ ਉਰਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤੇ ਸਾਜ ਪ੍ਰੀਖਿਆ, ਮੰਦਰ ਨਾਮ ਜਬੋ ਲਿਬ ਲਾਏ, ਦੁਖ ਦਰਦ ਮੰਤੇ ਭਾਉ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੇ ਖੇਮ ਤੁਮਾਰੀ, ਏਕਾ ਟੇਕ ਰੱਖੋ ਮਨ ਵਾਹੇ, ਨਾਨਕ ਬਹੁਰ ਨ ਆਵੇ ਜਾਹੇ, ਤਿਸੇ ਦੂਰ ਕਹਾਂ ਕੋ ਜਾਏ, ਉਭਰੇ ਰਾਖਣ ਹਾਰ ਤੇ ਆਏ, ਨਿਰਭਉ ਜਪੇ ਸਗਲ ਭਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁਖ, ਨਾਮ ਜਪਤ ਮਨੋ ਵਸੂਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਪਰ ਠਾਡਾ ਗੁਰਸੂਰਾ, ਨਾਨਕ ਦਾਗੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਤ ਨਿਹਾਲ, ਤਾਂ ਕੇ ਨਿਕਟ ਨ ਆਪਦ ਕਾਲ, ਅਮਰ ਭਏ ਅਮਰਾਵਦ ਪਾਇਆ, ਸਾਧ ਸੰਗ

ਭਲਾ ਕਰਤੂ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸਰਦਾ ਭਗਵੰਤ ਧੰਨ ਧੰਨ ਧੰਨ ਜਨ ਆਇਆ

ਚਤੁਰਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ।

ਕਲੇਸ਼ ਉਠਾਇਆ। ਜਾ ਕੇ ਮਸਤਕ ਕਰਮ ਪ੍ਰਪਾਏ, ਸਾਧ ਸਰ ਨਾਨਕ ਤੇ ਆਏ, ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤੇ ਜਨ ਆਵੇ ਹਰ ਪ੍ਰਭਚੀਤ। ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਰਾਬ ਦੇ ਤਤਕਾਲ ਉਧਾਰੈ।

Vaheguru. Vaheguru. Vaheguru. Vaheguru. Vaheguru.

ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਥਾਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ

ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ।

ਭੇਜ ਸਹਿਮ ਭਜੰਗ ਪ੍ਰਿਆਤ ਛੰਦ ਅਗਾ ਦੇਵਾਦੇ ਨੰਦੀ ਸਰੂਪੇ ਨਮੋ ਸਰਵਮਾਨੇ ਸਵਸਤੀ ਨਿਧਾਨੇ ਨਵਾਹ ਤਵੰਗ ਨਿਰਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਅਪੰਜੇ ਨਵਾਹ ਤਵੰਗ ਅਕਾਲੇ ਨਵਾਹ ਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ

ਨਾਨਕ ਕਾਮ ਆਪ ਰੂਪ ਅਮੀਕ ਅਨੁਭੁਤ ਦੇਕ ਪੁਰਖ ਅਵਧੂਤ ਗਰਭ ਗੰਜਣ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਣ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ

ਪ੍ਰਾਣ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ

ਭਜੰਗ ਪ੍ਰਿਆ ਛੰਦ ਨਮਾਸਤਰ ਪ੍ਰਣਾਮੇ ਸੰਭਾਸਤਰ ਪ੍ਰਨਾਸੇ ਅਗੰਜਣ ਅਨਾਮੇ ਸੰਭਾਸਤਰ ਨਿਵਾਸੇ ਨਿਰਕਾਮਹੰ ਬੇਭੂਤੇ ਸੰਭਾਸਤਰ ਸਰੂਪੇ ਕੁਕਰਮਹੰ ਪ੍ਰਨਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰ ਪ੍ਰਨਾਸੀ ਕਰੀਮਲ ਕੁਨਿੰਦਾ ਸੰਭਾਸਤਰ ਨਿਵਾਸੀ ਅਜੈ ਬਿਭੂਤੇ ਗਜੈ ਉਗਨੀ ਮੈਂ ਹਰੀਅੰ ਕਰੀਅੰ ਕਰੀਮਲ ਹੀ ਮੈਂ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ।

ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰ ਹੋ ਲਿਖਿਆ ਆ ਇੱਕ

ਮਾਨਵ ਸਾਹਿਬ ਗੁਰਮੁਖ ਜਿਸਨੋ ਆਪ ਕਰੇ ਸੋਹੋ ਵਹਿ ਕਸ ਸਿਉਲੇ ਬਿਲਾਇ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਹਿਮ੍ਰਿਤ ਸਾਹਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ।

ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨ ਜਾਏ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨ ਜਾਏ। ਪਿਆਸ ਨ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ

ਮਾਣਜਾਉ ਭਇਆ ਪ੍ਰਭਾ ਗੁਣ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਹ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰਜਾ ਪੈ ਅਨਹਤ ਬਾਣੀ।

ਰਾਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵ ਗਾਵ ਤਾਂ ਸੋਹਿਲਾ ਘਰ ਸਾਚੇ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ

ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮੱਤੇ, ਸਾਹਿਬਾਂ ਵੱਲੋਂ ਬਖਸ਼ਿਸ਼ ਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਓ ਹੁਣ ਸ੍ਰੀ ਆਸਾ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੁਗੋ ਜੁਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਸੰਪੂਰਨਾ ਦੇ ਵਿੱਚ ਜੋ ਕੱਲ੍ਹ ਨੂੰ ਆ ਰਿਹਾ ਹੈ, ਸੋ ਨਾਲ ਨਾਲ ਸਤਿਕਾਰਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜੇ ਵਾਲੇ, ਇਹਨਾਂ ਮਹਾਂਪੁਰਸ਼ਾਂ ਦੀ ਯਾਦ ਵੀ ਮਨਾਈ ਜਾ ਰਹੀ ਹੈ। ਸ੍ਰੀ ਖੰਡਪਾ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਹੋਣਗੀਆਂ। ਫਿਰ ਸਾਰਾ ਦਿਨ ਜੋ ਵਿਸ਼ੇਸ਼ ਦੀਵਾਨ ਸਜਣੇ ਹਨ ਅਤੇ ਨਾਲ ਹੀ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਸਵੇਰੇ 9 ਦੇ ਕਰੀਬ ਹੋਣੀ ਹੈ। ਆਪ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਜ਼ਰੂਰ ਭਰਨੀ ਜੀ ਅਤੇ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਜੋ ਗੁਰੂ ਘਰ ਵਿਖੇ 1 ਸਤੰਬਰ ਨੂੰ ਮਨਾਏ ਜਾਣੇ ਹਨ, ਕੱਲ੍ਹ ਸ਼ਾਮ ਨੂੰ ਜੋ 5 ਦੇ ਕਰੀਬ ਜਾਂ 4 ਦੇ ਕਰੀਬ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਮੰਗਲਵਾਰ ਸ਼ਾਮ ਨੂੰ ਹੋਣਗੀਆਂ। ਫਿਰ ਵਿਸ਼ੇਸ਼ ਦੀਵਾਨ ਸਜਣੇ ਹਨ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪੌੜਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਲ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਮਨਾਉਂਦਿਆਂ ਹੋਇਆਂ ਅਤੇ ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜੇ ਵਾਲੇ, ਉਹਨਾਂ ਦੀ ਯਾਦ ਮਨਾਉਂਦਿਆਂ ਹੋਇਆਂ ਕੱਲ੍ਹ ਰੋਜ਼ ਤੋਂ ਜੋ ਅੰਮ੍ਰਿਤ ਵੇਲੇ ਤੋਂ ਸ੍ਰੀ ਖੰਡ ਪਾਤਸ਼ਾਹ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਵਜੇ ਹੋਣਗੀਆਂ, ਤੋਂ ਉਸ ਤੋਂ ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਚੱਲੇ ਹਨ। ਕੱਲ੍ਹ ਸਵੇਰੇ ਗੁਰੂ ਘਰ ਵਿਖੇ 9 ਵਜੇ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜੀ ਅਤੇ ਨਿਵਾਜੀ ਹੋਈ। ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਸਰਬੱਤਰ ਪਿਆਰੇ ਗੁਰਸਿੱਖ ਮਾਈ ਭਾਈ ਜੀ, ਵੱਡਿਆਂ ਭਾਗਾਂ ਵਾਲੇ ਨੇ ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਸਤਿਗੁਰਾਂ ਦੀ ਪਾਵਨ ਬਾਰਗਾਹ ਵਿੱਚ ਸੱਜ ਕਰਕੇ

ਰਾਸ ਹੋ ਜਾਂਦੇ ਨੇ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਬੇਅੰਤ ਗੁਰੂ ਸਵਾਰਿਆਂ ਨੇ, ਗੁਰਮੁਖਾਂ ਨੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਬਹੁਤ ਹੀ ਪਿਆਰ ਵਿੱਚ ਆਸਾ ਜੀ ਕੀ ਵਾਰ ਦੇ ਅੰਮ੍ਰਿਤ ਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ। ਜਿਸ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਿੰਘ ਸਾਹਿਬ ਗ੍ਰੰਥੀ ਸਿੰਘ ਜੀ ਸੇਵਾ ਨਿਭਾਉਂਦੇ ਨੇ, ਗਰੀਬ ਨਿਵਾਜ ਜੀ ਦੀ ਦਾਰੇ ਬਖਸ਼ਦੇ ਨੇ, ਮੁੱਖ ਵਾਕ ਸਾਹਿਬ ਜੀ ਦੀ ਰੋਜ਼ਾਨਾ ਬਖਸ਼ਿਸ਼ ਪ੍ਰਾਪਤ ਹੁੰਦੀ ਹੈ,

ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਦਰਗਾਹੀ ਮੁੱਖ ਵਾਕ ਫੁਰਮਾਨ ਪ੍ਰਾਪਤ ਹੋਏ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰੂ ਸਵਾਰੀ ਸੰਗਤ ਜੀ

ਜੈ ਲਾਇਆ। ਜਿਸ ਵਸਤੂ ਨੂੰ ਵੇਖ ਕੇ ਮੇਰੇ ਸਤਿਗੁਰੂ ਜੀ ਦਾ ਸ਼ਬਦ ਭੁੱਲ ਜਾਵੇ, ਕੋਈ ਵੀ ਉਹ ਵਸਤੂ ਹੋ ਸਕਦੀ ਹੈ, ਕੋਈ ਪਦਾਰਥ ਹੋ ਸਕਦਾ ਹੈ, ਜਿਸ ਵੱਲੇ ਤੱਕ

ਮਾਇਆ ਵਿੱਚ ਗਲਤਾਣ ਨੂੰ ਤੁਸੀਂ ਰੱਖ ਲਓ, ਭਾਵ ਕਿ ਬਚਾ ਲਓ। ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਵਾਸਤਵ ਵਿੱਚ ਗੁਰੂ

ਗਿਆਨ ਮਾਇਆ। ਇਹ ਤਿੰਨਾਂ ਮਾਇਆ ਦੇ ਵਿੱਚ ਜੀਵ ਜਿਹੜਾ ਹੈ ਕਦੇ ਅਗਿਆਨ ਦੇ ਵਿੱਚ, ਕਦੇ ਜੜ ਮਾਇਆ ਦੇ ਵਿੱਚ, ਕਦੇ ਚੇਤਨ ਮਾਇਆ ਦੇ ਵਿੱਚ ਮੌਜੂਦ ਹੈ।

ਵਿੱਚ ਗਲਤਾਨ ਨੇ। ਬਾਬਾ ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਵੀ ਜਿਹਨੂੰ ਢਿੱਡ ਲੱਗਾ ਜੇ ਉਧਰ ਲੱਗਾ ਹੈ, ਪੇਟ ਲੱਗਾ ਹੈ, ਉਹਨੂੰ ਨਾਲ ਦੀ ਨਾਲ ਮੇਰੇ ਵਾਹਿਗੁਰੂ ਜੀ ਨੇ ਮਾਇਆ ਵੀ ਕਿਸੇ ਨਾ ਕਿਸੇ ਢੰਗ ਨਾਲ ਲਾ ਦਿੱਤੀ ਜੇ। ਪਰ ਜਿਸ ਵੇਲੇ ਪੂਰਾ ਸਤਿਗੁਰੂ ਮਿਲ ਜਾਵੇ, ਪੂਰਿਆਂ ਗੁਰਾਂ ਦੀ ਪ੍ਰਾਪਤੀ ਹੋ ਜਾਵੇ, ਸਾਧ ਸੰਗਤ ਦੀਆਂ ਮੋਲਕ ਘੜੀਆਂ ਪ੍ਰਾਪਤ ਹੋ ਜਾਣ, ਤਾਂ ਮਾਇਆ ਵਿੱਚ ਰਹਿ ਕੇ ਗੁਰੂ ਬਖਸ਼ਿਸ਼ ਦੁਆਰੇ ਜੀਵ ਨਿਰਲੇਪ ਹੋ ਜਾਂਦਾ ਹੈ।

ਜੀਵਾ ਰੂਪੀ ਮਾਇਆ, ਸਵਾਦ ਰੂਪੀ ਮਾਇਆ ਲੱਗੀ ਹੋਈ ਹੈ। ਬਚ ਨਹੀਂ ਸਕੀ, ਐਸੀ ਫਸ ਗਈ ਕੁੰਡੀ ਦੇ ਵਿੱਚ, ਨੱਕ ਫਸ ਗਿਆ, ਮੌਤ ਹੋ ਗਈ।

ਤ੍ਰਿਕਾਸ਼ਨਾ ਰੂਪੀ ਮਾਇਆ ਹਾਥੀ ਨੂੰ ਲੱਗੀ ਹੈ। ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ।

ਕਿਉਂ ਪਸਰਿਓ ਪਾਸਾਰ। ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਣ ਕੋ ਬਹੁ ਦੇਵ, ਕਹੋ ਕਬੀਰ ਛੋਟਣ ਨਹੀਂ ਮਨ ਬੌਰਾ ਰੇ, ਛੋਟਣ ਹਰ ਕੀ ਸੇਵ।

ਜਿਸ ਉਧਰ ਤੇ ਸਮਾਇਆ ਤਬ ਛੋਟੇ ਜਬ ਸਾਧੂ ਪਾਇਆ। ਜਦੋਂ ਸਾਧ ਸੰਗਤ ਦੀਆਂ ਮੋਰਖ ਘੜੀਆਂ ਪ੍ਰਾਪਤ ਹੋ ਜਾਵਣ ਤਾਂ ਗਰੀਬ ਨਿਵਾਜ ਕਹਿੰਦੇ ਜੀਵ ਜਿਹੜਾ ਨਿਰਲਾਪ ਹੋ ਨਿਰਲੇਪ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਸੋਹਣਾ ਲਿਖਿਆ ਹੈ, ਕਹਿੰਦੇ ਬਾਹਰ ਕੀ ਅਗਨ ਜਲ ਬੁਝਤ ਸਰਤਾ ਕੈ, ਨਾਓ ਮੈਂ ਜੋ ਅਗਨ ਲੱਗਿਆ ਕੈਸੇ ਕਿ ਬੁਝਾਈ ਹੈ। ਕਹਿੰਦੇ ਕਈ ਵਾਰ ਤਾਂ ਮਾਇਆ ਦਾ ਇੰਨਾ ਪ੍ਰਭਾਵ ਪੈ ਜਾਂਦਾ ਜੇ ਇਹ ਗੁਰਦੁਆਰਿਆਂ ਵਿੱਚ ਵੀ ਆ ਕੇ ਹੱਲਾ ਬੋਲ ਜਾਂਦੀ, ਜੇ ਉੱਥੇ ਵੀ ਆ ਕੇ ਪਹਿਰੇ ਲਾ ਜਾਂਦੀ ਹੈ। ਬੜੇ ਸੋਹਣੇ ਬੋਲ ਭਾਈ ਸਾਹਿਬ ਜੀ ਨੇ ਬਚਨ ਕੀਤੇ ਨੇ, ਕਹਿੰਦੇ ਜੇ ਬਾਹਰ ਕਿਧਰੇ ਅੱਗ ਲੱਗ ਜਾਵੇ ਤਾਂ ਕੀ ਹੁੰਦਾ, ਬਾਹਰੋਂ ਪਾਣੀ ਲੈ ਕਰਕੇ ਜਲ ਲੈ ਕਰਕੇ ਪਾਣੀ ਦੇ ਸਹਾਰੇ ਨਾਲ ਅੱਗ ਨੂੰ ਬੁਝਾਇਆ ਜਾ ਸਕਦਾ ਹੈ। ਅਗਰ ਜੇ ਕਿਧਰੇ ਸਮੁੰਦਰ ਵਿੱਚ ਚੱਲਣ ਵਾਲੀ ਬੇੜੀ ਨੂੰ ਸਮੁੰਦਰ ਦੇ ਵਿੱਚ ਹੀ ਅੱਗ ਲੱਗ ਜਾਵੇ, ਪਾਣੀ ਦੇ ਵਿੱਚ ਹੀ ਅੱਗ ਲੱਗ ਜਾਵੇ ਤਾਂ ਫਿਰ ਕਿਧਰੇ ਬੁਝਾਈ ਨਹੀਂ ਜਾਂਦੀ। ਬਾਹਰ ਕੀ ਅਗਨ ਜਲ ਬੁਝਤ ਸਰਤਾ ਕਹਿ, ਨਾਓ ਮੈਂ ਜੋ ਅਗਨ ਲੱਗਿਆ ਕੈਸੇ ਕਹਿ ਬੁਝਾਈ ਹੈ। ਬਾਹਰ ਸਭਾਗ ਓਟ ਲੀਜੀਐ ਤਕੋਟ ਗੜ੍ਹ, ਗੜ੍ਹ ਮੈਂ ਜੋ ਲੂਟ ਲੀਜੇ ਕਹੋ ਕੱਤ ਜਾਈਐ। ਬਾਹਰੋਂ ਭੱਜ ਕੇ ਬਚਾ ਕੇ ਸਮਾਨ ਆਪਣਾ ਕਿਧਰੇ ਕਿਲਿਆਂ ਦੇ ਵਿੱਚ ਲੈ ਜਾਈਏ ਜਿੱਥੇ ਬਹੁਤ ਵੱਡੀ ਸੇਫਟੀ ਹੋਵੇ, ਜਿੱਥੇ ਪਤਾ ਹੈ ਕੋਈ ਚੋਰ ਨਹੀਂ ਲੱਗ ਸਕਦਾ, ਕੋਈ ਡਾਕੂ ਨਹੀਂ ਪੈ ਸਕਦਾ, ਬਿਲਕੁਲ ਸੇਫ ਜਗ੍ਹਾ 'ਤੇ ਸਮਾਨ ਲੈ ਆਉਂਦਾ ਹੈ। ਅਗਰ ਜੇ ਗੜ੍ਹ ਵਿੱਚ ਰਹਿਣ ਵਾਲੇ ਉਹੀ ਲੁਟੇਰੇ ਬਣ ਜਾਣ ਤਾਂ ਫਿਰ ਬਚਾਉਣ ਵਾਲਾ ਕੋਈ ਨਹੀਂ ਹੁੰਦਾ। ਬਾਹਰ ਸਹਿਭਾਗ ਓਟ ਲੀਜੀਐ ਤੋ ਕੋਟ ਗੜ੍ਹ, ਗੜ੍ਹ ਮੈਂ ਜੋ ਲੂਟ ਲੀਜੈ ਕਹੋ ਕੱਤ ਜਾਈਐ। ਚੋਰਨ ਕੈ ਤਰਾਸ ਜਾਏ ਸ਼ਰਨ ਗਹੇ ਮਹੀਪਤ, ਮਾਰੇ ਜੋ ਨਰਿੰਦ ਕੈਸੇ ਕਹਿ ਬਚਾਈਐ। ਕਹਿੰਦੇ ਚੋਰਾਂ ਤੋਂ ਡਰਨ ਵਾਸਤੇ ਬਚਣ ਵਾਸਤੇ ਰਾਜਿਆਂ ਦੀ ਸ਼ਰਨ ਵਿੱਚ ਚਲੇ ਜਾਈਏ, ਵੀ ਰਾਜਾ ਸਾਡਾ ਬਚਾਅ ਕਰ ਦੇਵੇਗਾ। ਅਗਰ ਜੇ ਰਾਜਾ ਹੀ ਮਾਰ ਦੇਵੇ ਤਾਂ ਫਿਰ ਬਚਾਅ ਕਿੱਥੇ ਹੋਵੇਗਾ। ਚੋਰਨ ਕੈ ਤਰਾਸ ਜਾਏ ਸ਼ਰਨ ਗਹੇ ਨਰਿੰਦ, ਮਾਰੇ ਮਹੀਪਤ ਜੀ ਉਹ ਕੈਸੇ ਕਹਿ ਬਚਾਈਐ। ਮਾਇਆ ਡਰ ਡਰਪਤ ਗੁਰਦੁਆਰ ਜਾਵੇ, ਤਾਂ ਜੋ ਮਾਇਆ ਵਿਆਪੇ ਕਹੋ ਕਹਾਂ ਠਹਿਰਾਈਐ। ਕਹਿੰਦੇ ਅਗਰ ਇੱਥੇ ਵੀ ਕਈ ਵਾਰ ਇਹ ਵਿਆਪ ਜਾਂਦੀ ਹੈ ਤਾਂ ਮਹਾਰਾਜ ਕਹਿੰਦੇ ਉਦੋਂ ਸ਼ਬਦ ਦੀ ਢਾਲ ਬਣਾ ਲਵੇ, ਉਦੋਂ ਰਸਨਾ ਤੋਂ ਆਖੇ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਫਿਰ ਸ਼ਾਂਤੀ ਮਿਲ ਜਾਂਦੀ ਹੈ। ਨਹੀਂ ਤਾਂ ਕਬੀਰ ਸਾਹਿਬ ਜੀ ਕਹਿੰਦੇ ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨਮਾ ਦਿਓ ਛਲੀਆ, ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤ੍ਰਿਉ ਭਵਨ ਡਸੀ ਅਲੇ ਗੁਰਪ੍ਰਸਾਦ ਡੀਠੀ। ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਜਿਹਨੇ ਸ਼ਬਦ ਨੂੰ ਪਛਾਣ ਲਿਆ ਹੈ ਉਹ ਇਹਦੇ ਵਿੱਚ ਨਿਰਲੇਪ ਹੋ ਜਾਂਦਾ ਹੈ। ਇੱਕ ਛੋਟੀ ਜਿਹੀ ਗਾਥਾ ਹੈ, ਇਹ ਤੇ ਬੜੇ ਬੜੇ ਤਪੱਸਵੀਆਂ ਨੂੰ ਮੋਹ ਲੈਂਦੀ ਹੈ। ਭਾਈ ਤੂੰ ਤੇ ਵਾਹਿਗੁਰੂ ਜੀ ਦੇ ਚਰਨਾਂ 'ਚ ਬਿਣੇ ਕਰਿਆ ਕਰ, ਕੋਈ ਤਪੱਸਵੀ ਹੈ ਲਮੇਰੇ ਸਮੇਂ ਤੋਂ ਬਾਹਰ ਬੀਆ ਬਣ ਜੰਗਲ ਵਿੱਚ ਜਪ ਤਪ ਦੀ ਸਾਧਨਾ ਕਰ ਰਿਹਾ ਹੈ, 12 ਵਰੇ ਲੰਘ ਚੁੱਕੇ ਨੇ ਔਰ ਮੁੱਖ ਤੋਂ ਇਹ ਗੱਲ ਕਹਿ ਰਿਹਾ ਵੀ ਮੈਂ ਮਾਇਆ ਤੋਂ ਨਿਰਲੇਪ ਹੋ ਗਿਆ ਨਿਰਲੇਪ ਹੋ ਗਿਆ। ਕਹਿੰਦੇ ਇੱਕ ਦਿਨ ਕੀ ਹੋਇਆ, ਅਚਾਨਕ ਮਾਇਆ ਆਪਣਾ ਸੁੰਦਰ ਰੂਪ ਧਾਰਨ ਕਰਕੇ ਆ ਕੇ ਤਪੱਸਵੀ ਨੂੰ ਦਰਸ਼ਨ ਦੇ ਦਿੱਤੇ। ਤਪੱਸਵੀ ਸਾਧੂ ਵਾਲੇ ਵੱਲ ਵੇਖਦਾ, ਕਹਿੰਦਾ ਤੂੰ ਕੌਣ ਹੈ? ਕਹਿਣ ਲੱਗੀ ਮੈਂ ਮਾਇਆ ਹਾਂ। ਜਦੋਂ ਬੜੀ ਗੌਹ ਦੇ ਨਾਲ ਵੇਖਿਆ, ਇੱਕ ਪਾਸੇ ਮੋਢੇ ਤੇ ਉਹਨੇ ਬੜੇ ਬੜੇ ਵੱਡੇ ਸੰਗਲ ਪਾਏ ਨੇ, ਬੰਨੇ ਨੇ, ਰੱਖੇ ਨੇ, ਜਿਵੇਂ ਮੋਢੇ ਤੇ ਆਪਾਂ ਹਜ਼ੂਰੀਆ ਕਈ ਵਾਰ ਰੱਖ ਲੈਂਦੇ ਹਾਂ। ਇੱਕ ਪਾਸੇ ਬੜੇ ਬੜੇ ਰੱਸੇ ਰੱਖੇ ਨੇ, ਇੱਕ ਪਾਸੇ ਛੋਟੀਆਂ ਛੋਟੀਆਂ ਰੱਸੀਆਂ ਜੀਆਂ ਆਪਣੀ ਬਾਂਹ ਤੇ ਲਮਕਾਈਆਂ ਹੋਈਆਂ ਨੇ। ਉਹ ਤਪੱਸਵੀ ਮਹਾਤਮਾ ਪੁੱਛਦਾ ਹੈ, ਜੇ ਤੂੰ ਮਾਇਆ ਹੈ ਤੇ ਆ ਬੜੇ ਬੜੇ ਸੰਗਲ ਤੂੰ ਰੱਖੇ ਨੇ, ਇਹ ਕਾਹਦੇ ਵਾਸਤੇ? ਆ ਸੰਗਲੀਆਂ ਵੀ ਰੱਖੀਆਂ ਨੇ, ਰੱਸੇ ਰੱਸੀਆਂ ਵੀ ਰੱਖੇ ਨੇ। ਕਹਿਣ ਲੱਗੀ ਆ ਜਿਹੜੇ ਸੰਗਲ ਨੇ, ਜਿਹੜੇ ਬਹੁਤ ਬਹੁਤ ਮੇਰੇ ਸਮੇਂ ਤੋਂ ਆਪਣੇ ਆਪ ਨੂੰ ਕਹਾਉਂਦੇ ਨੇ ਜਪੀ ਤਪੀ, ਮੈਂ ਸੰਗਲਾਂ ਦੇ ਨਾਲ ਬੰਨ ਕੇ ਲੈ ਜਾਂਦੀ ਹਾਂ। ਆਹ ਜਿਹੜੇ ਛੋਟੇ ਛੋਟੇ ਨੇ ਸੰਗਲ ਉਹਨਾਂ ਵਾਸਤੇ ਨੇ, ਆਹ ਰੱਸੇ ਨੇ, ਆਹ ਨਿੱਕੀਆਂ ਨਿੱਕੀਆਂ ਰੱਸੀਆਂ ਉਹਨਾਂ ਵਾਸਤੇ ਨੇ ਜਿਹੜੇ ਐਵੇਂ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ, ਉਹਨਾਂ ਨੂੰ ਬੰਨ ਕੇ ਲੈ ਜਾਂਦੀ ਹਾਂ।
ਤੇ ਉਹ ਮਹਾਤਮਾ ਕਹਿਣ ਲੱਗਾ ਵੀ ਮੇਰੇ ਵਾਸਤੇ ਕੀ ਲੈ ਕੇ ਆਈ ਹੈ, ਮੈਨੂੰ ਕਿਹਦੇ ਨਾਲ ਬੰਨ ਕੇ ਲੈ ਕੇ ਜਾਵੇਂਗੇ, ਮੇਰੇ ਵਾਸਤੇ ਸੰਗਲ ਹੈ ਕਿ ਰੱਸੀਆਂ ਨੇ ਕਿ ਰੱਸੇ ਨੇ ਕਿ ਸੰਗਲੀਆਂ ਨੇ। ਤੇ ਉਹ ਮਾਇਆ ਹੱਸ ਕੇ ਕਹਿਣ ਲੱਗੀ ਤੇਰੇ ਵਾਸਤੇ ਨਿੱਕੀਆਂ ਵੱਡੀਆਂ ਰੱਸੀਆਂ ਦੀ ਲੋੜ ਨਹੀਂ ਹੈ, ਤੇਰੇ ਵਰਗੇ ਦੀ ਤੇ ਮੈਂ ਗੰਧੇੜੇ ਚੱਕ ਲੈਂਦੀ ਹਾਂ, ਜਾਂ ਤੇਰੇ ਵਰਗੇ ਦੇ ਤੇ ਮੈਂ ਕੁੱਛੜ ਚੁੱਕ ਜਾਂਦੀ ਹਾਂ, ਤੈਨੂੰ ਰੋੜ ਨਹੀਂ ਪੈਂਦੀ, ਤੇਰੇ ਵਰਗੇ ਨੂੰ ਤਾਂ ਮੈਂ ਉਦਾਂ ਹੀ ਲੈ ਜਾਂਦੀ। ਆਖੋ ਸਤਨਾਮ ਸ਼੍ਰੀ। ਉਸ ਵੇਲੇ ਸਾਧੂ ਨੇ ਚਿਮਟਾ ਚੱਕਿਆ, ਜਦੋਂ ਮਾਰ ਲੱਗਾ ਤੇ ਮਾਇਆ ਅੰਦਰ ਲੋਪ ਹੋ ਗਈ, ਮਾਇਆ ਲੋਪ ਹੋ ਗਈ। ਕੁਝ ਦਿਹਾੜੇ ਲੰਘੇ ਨੇ ਤੇ ਮਾਇਆ ਆਪਣਾ ਇੱਕ ਰੂਪ ਧਾਰਨ ਕਰਕੇ ਨੌਜਵਾਨ ਬੀਬੀ ਦਾ, ਤੇ ਜਿੱਥੇ ਸਾਧੂ ਦੀ ਕੁਟੀਆ ਸੀ ਉਹਦੇ ਆ ਕੇ ਕੋਲ ਆ ਕੇ ਤੇ ਰੋਣਾ ਸ਼ੁਰੂ ਕਰ ਲਿਆ। ਜਿਸ ਵੇਲੇ ਚਿਮਟਾ ਲੈ ਕੇ ਦੌੜਿਆ ਸੀ, ਕਹਿ ਗਈ ਸੀ ਨਾ ਤੇ ਤੇਰੇ ਵਰਗੇ ਰੱਸੀਆਂ ਦੀ ਲੋੜ ਨਹੀਂ, ਇੱਦਾਂ ਤੇ ਮੈਂ ਉੱਦਾਂ ਹੀ ਚੱਕ ਕੇ ਲੈ ਫਿਰਦੀ ਹਾਂ। ਸਾਧੂ ਨੇ ਦਰਵਾਜ਼ਾ ਖੋਲਿਆ, ਕੀ ਵੇਖਦਾ, ਨੌਜਵਾਨ ਬੱਚੀ ਹੈ, ਰੋ ਰਹੀ ਹੈ। ਉਹਨੂੰ ਪੁੱਛਦਾ ਭਈ ਤੂੰ ਕਿਉਂ ਰੋਂਦੀ ਹੈ? ਉਹਨੂੰ ਗੱਲ ਬਾਤ ਸਾਰੀ ਭੁੱਲ ਗਈ ਮਾਇਆ ਵਾਲੀ। ਕਹਿਣ ਲੱਗੀ ਮੈਂ ਆਪਣੇ ਸਾਥ ਤੋਂ ਵਿਛੁੜ ਗਈ ਹਾਂ, ਆਹ ਸਾਹਮਣੇ ਨਦੀ ਦਰਿਆ ਪੈਂਦੀ ਹੈ, ਮੈਂ ਇਹਦੇ ਤੋਂ ਪਾਰ ਹੋਣਾ ਚਾਹੁੰਦੀ ਹਾਂ। ਜੰਗਲ ਵੀ ਹੈ, ਬਾਣ ਹੈ, ਬੜੇ ਬੜੇ ਡਰਾਉਣੇ ਜਾਨਵਰਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਤਾਂ ਇੱਦਾਂ ਹੈ ਮੈਂ ਇੱਥੋਂ ਜੰਗਲ ਪਾਰ ਕਰ ਲਵਾਂ, ਦਰਿਆ ਪਾਰ ਕਰ ਲਵਾਂ, ਮੈਂ ਆਪਣੇ ਸਾਥੀਆਂ ਨਾਲ ਮਿਲ ਜਾਵਾਂਗੀ। ਉਸ ਵੇਲੇ ਸਾਧੂ ਕਹਿਣ ਲੱਗਾ ਵੀ ਮੈਂ ਤੈਨੂੰ ਜੰਗਲ ਪਾਰ ਕਰਵਾ ਦਿੰਦਾ। ਜਿਸ ਵੇਲੇ ਜੰਗਲ ਦੇ ਵਿੱਚ ਲੈ ਤੁਰਿਆ ਹੈ, ਉਹ ਤਾਂ ਮਾਇਆ ਰੂਪ ਸੀ, ਤਾਂ ਅੱਧ ਵਿਚਕਾਰ ਜੰਗਲ ਦੇ ਵਿੱਚ ਜਦੋਂ ਭਿਆਨਕ ਆਵਾਜ਼ਾਂ ਆਈਆਂ ਤਾਂ ਉਹ ਮਾਇਆ ਕਹਿਣ ਲੱਗੀ ਮੈਨੂੰ ਡਰ ਬੜਾ ਆਉਂਦਾ, ਸੁੰਦਰ ਔਰਤ ਦਾ ਰੂਪ ਧਾਰਿਆ ਹੋਇਆ ਹੈ। ਉਹ ਕਹਿਣ ਲੱਗਾ ਕੋਈ ਗੱਲ ਨਹੀਂ ਮੇਰੇ ਹੁੰਦਿਆਂ ਤੂੰ ਡਰ ਨਾ। ਕਹਿਣ ਲੱਗੀ ਜੀ ਮੇਰਾ ਹੱਥ ਫੜ ਲਓ। ਹੱਥ ਫੜ ਲਿਆ, ਮੈਨੂੰ ਡਰ ਆਉਂਦਾ ਹੈ। ਫਿਰ ਕਹਿਣ ਲੱਗੀ ਜੀ ਮੇਰੀ ਬਾਂਹ ਪਕੜ ਲਓ। ਬਾਂਹ ਪਕੜ ਲਈ, ਤੁਰਦਿਆਂ ਤੁਰਦਿਆਂ ਨੂੰ ਸਮੁੰਦਰ ਨਦੀ ਦੇ ਕਿਨਾਰੇ ਜਾ ਪਹੁੰਚੇ। ਕਹਿਣ ਲੱਗੀ ਨਦੀ ਤੋਂ ਮੈਂ ਪਾਰ ਹੋਣਾ, ਨਦੀ ਤੋਂ ਪਾਰ ਕਰਾ ਦਿਓ। ਜਿਸ ਵੇਲੇ ਨਦੀ ਤੋਂ ਪਾਰ ਕਰਾਉਣ ਲੱਗੇ ਤੇ ਮਾਇਆ ਕਹਿਣ ਲੱਗੀ ਵੀ ਮੈਂ ਕਿਤੇ ਡੁੱਬ ਨਾ ਜਾਵਾਂ, ਮੈਨੂੰ ਕੁੱਛੜ ਨਹੀਂ ਚੱਕੋਗੇ, ਮੈਨੂੰ ਗੰਧੇੜੇ ਚੱਕ ਲਓ, ਜਾਂ ਕਈ ਵਾਰ ਕਹਿੰਦੇ ਨੇ ਢਾਂਗੇ ਲਾ ਲੈਣਾ, ਜਿਵੇਂ ਭੈਣਾਂ ਨੇ ਛੋਟਾ ਜਿਹਾ ਬੱਚਾ ਕੁੱਛੜੇ ਲਾਇਆ ਹੁੰਦਾ ਹੈ। ਉਸ ਸਾਧੂ ਨੇ ਜਦੋਂ ਵਿਚਕਾਰ ਚੱਕ ਲਿਆ ਉਹਨੂੰ, ਤਾਂ ਜਿਸ ਵੇਲੇ ਨਦੀ ਦੇ ਵਿਚਕਾਰ ਗਏ, ਨਦੀ ਦਾ ਪਾਣੀ ਛੱਲਾ ਮਾਰਦਾ ਹੈ, ਤਾਂ ਉਸ ਵੇਲੇ ਉਹ ਜਿਹੜੀ ਮਾਇਆ ਸੀ ਨਾ, ਔਰਤ ਬਣੀ ਹੋਈ, ਉਹ ਸਾਧੂ ਦੇ ਜ਼ੋਰ ਜ਼ੋਰ ਦੀ ਅੱਡੀਆਂ ਮਾਰਦੀ, ਅੱਡੀਆਂ ਪਛਾਂਗੜੇ ਮਾਰਦੀ ਹੈ, ਜਿਵੇਂ ਕਈ ਵਾਰ ਬੱਚੇ ਜਦੇ ਪਿਆ ਹੋਵੇ ਤੇ ਉਹਨੂੰ ਚੱਕੀਏ ਤੇ ਉਹ ਜਿਵੇਂ ਲੱਤਾਂ ਮਾਰਦਾ, ਛੜੀਆਂ ਮਾਰਦਾ, ਜ਼ੋਰ ਜ਼ੋਰ ਦੀ ਮਾਰਦਾ। ਉਹ ਸਾਧੂ ਕਹਿਣ ਲੱਗਾ ਵੀ ਤੂੰ ਮੈਨੂੰ ਲੱਤਾਂ ਕਿਉਂ ਮਾਰਦੀ ਹੈ? ਤੂੰ ਮੇਰੇ ਨਾਲ ਇੱਦਾਂ ਦਾ ਵਿਵਹਾਰ ਕਰਦੀ ਹੈ? ਮੈਂ ਤੇ ਤੈਨੂੰ ਨਦੀ ਪਾਰ ਕਰਨ ਚੱਲਿਆ। ਤੇ ਉਹ ਖੇਡ ਖੜਾ ਕੇ ਹੱਸੀ, ਕਹਿਣ ਲੱਗੀ ਮੈਂ ਤੈਨੂੰ ਕਹਿ ਗਈ ਸੀ ਨਾ, ਤੇਰੇ ਵਰਗਿਆਂ ਨੂੰ ਰੱਸੀਆਂ ਰੱਸਿਆਂ ਦੀ ਲੋੜ ਨਹੀਂ ਹੈ, ਤੇਰੇ ਵਰਗਿਆਂ ਦੇ ਮੈਂ ਗੰਧੇੜੇ ਚੜ੍ਹ ਜਾਂਦੀ ਹਾਂ, ਤੇਰੇ ਵਰਗਿਆਂ ਨੂੰ ਤਾਂ ਮੈਂ ਅੱਡੀਆਂ ਨਾਲ ਹੀ ਭੰਨ ਸੁੱਟਦੀ ਹਾਂ। ਜਦੋਂ ਉਹਨੇ ਜ਼ੋਰ ਦੀ ਥੱਲੇ ਸੁੱਟਿਆ, ਨਾ ਉੱਥੇ ਉਹ ਔਰਤ ਰਹੀ ਤੇ ਨਾ ਉੱਥੇ ਨਦੀ ਰਹੀ, ਉਹ ਸਾਰੇ ਦਾ ਸਾਰਾ ਹੀ ਲੋਪ ਹੋ ਗਿਆ। ਇਹ ਹੈ ਮਾਇਆ ਦੇ ਕਾਰਨਾਮੇ। ਤਾਂ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਮੈਂ ਵੀ ਮੌਜੂਦ ਹਾਂ, ਤੇ ਜਿਹੜੇ ਏਡੇ ਏਡੇ ਵੱਡੇ ਤਪਸਵੀ ਨੇ ਜਿਨ੍ਹਾਂ ਨੂੰ ਮੋਹ ਲੈਣਾ ਕੀਤਾ ਹੈ, ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ। ਬ੍ਰਹਿਮੰਡਾ ਖੰਡਾਂ ਦੇਸ਼ਾਂ ਪ੍ਰਦੇਸ਼ਾਂ ਚ ਰਹਿਣ ਵਾਲੇ ਜਿੰਨੇ ਜੀਵ ਜੰਤੂ ਨੇ ਸਾਰਿਆਂ ਨੂੰ ਮੋਹਿਆ ਹੋਇਆ ਹੈ, ਇਹਤੇ ਗੁਰੂ ਅੱਗੇ ਤਰਲਾ ਲੈਣਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ, ਮੇਰੇ ਗਰੀਬ ਤੇ ਕਿਰਪਾ ਕਰੋ, ਮੈਨੂੰ ਇਹਦੇ ਵਿੱਚੋਂ ਨਿਰਲੇਪ ਕਰ ਦਿਓ। ਇਹਦੇ ਵਿੱਚੋਂ ਨਿਰਲੇਪ ਸੀ ਤਾਂ ਰਾਜਾ ਜਨਕ ਨਿਰਲੇਪ ਸੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੋਹਣਾ ਬੱਚਾ ਲਿਖਿਆ ਹੈ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਪ੍ਰਲੋਕ ਨੂੰ ਚੱਲਿਆ ਹੈ, ਮਾਇਆ ਵਿੱਚ ਉਦਾਸ ਵੈਰਾਗਮਈ ਹੈ, ਜਿਹਨੇ ਪ੍ਰਲੋਕ ਜਾਂਦਿਆਂ ਸਾਰੇ ਨਰਕੀ ਜੀਵਾਂ ਦਾ ਉਧਾਰ ਕਰ ਦਿੱਤਾ ਸੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ, ਗਨ ਗੰਧਰਵ ਸਭਾ ਸੁਖ ਵਾਸੀ, ਜਮਪੁਰ ਗਿਆ ਪੁਕਾਰ ਸੁਣ, ਵਿਲ ਲਾਇਣ ਜੀ ਨਰਕ ਨਿਵਾਸੀ, ਧਰਮ ਰਾਜ ਨੂੰ ਆਖੀ ਓਣ, ਸਭਨਾ ਦੀ ਕਰਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਿਨਾਸੀ, ਗਹਿਣੇ ਧਰਿਉਣ ਇੱਕ ਨਾਓ, ਪਾਪਾ ਨਾਲ ਕਰੇ ਨਿਰਜਾਸੀ, ਪਾ ਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਓ ਤੁਲ ਨਾ ਤੁਲਾਸੀ,
ਨਰਕੋ ਛੁੱਟੇ ਜੀ ਜੰਤ ਕੱਟੀ ਸਿਲਕ ਗਲੋਂ ਜਮ ਫਾਸੀ ਮੋਕਤ ਜੋਗਤ ਨਾਵੈ ਕੀ ਦਾਸੀ। ਨਾਮ ਕਰਕੇ ਜੀਵ ਨਿਰਲੇਪ ਹੁੰਦਾ ਹੈ, ਨਹੀਂ ਤਾਂ ਦੌੜ ਲੱਗੀ ਹੈ। ਗਰੀਬ ਬਨਵਾਸ ਜੀ ਦੇ ਅੰਮ੍ਰਿਤ ਬਚਨ ਨੇ, ਮਾਇਆ ਕਾਰਨ ਤਵ ਹੀ ਮੂਰਖ ਲੋਕ ਅਜਾਣ, ਗਹ ਕਰ ਪੱਕਰੀ ਨਾ ਆਈ ਹਾ।

ਪਛਈ ਨੂੰ ਪਾਂਬਰ ਨੂੰ ਰੱਖ ਲਓ, ਬਚਾ ਲਓ, ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਜਿਵੇਂ ਰਵਿਦਾਸ ਭਗਤ ਜੀ ਬੇਨਤੀ ਕਰਦੇ ਨੇ, ਜੈਤ ਸ੍ਰੀ ਰਾਗ ਦੀ ਅੰਮ੍ਰਿਤ ਬਾਣੀ ਹੈ, ਗਰੀਬ ਨਿਵਾਜ ਜੀ ਨਾਥ ਕਛੂ ਨਾ ਜਾਣੋ, ਮੈਂ ਕੁਝ ਨਹੀਂ ਜੇ ਜਾਣਦਾ, ਮੈਨੂੰ ਕੁਝ ਵੀ ਪਤਾ ਨਹੀਂ ਜੇ, ਮਨ ਮਾਇਆ ਕੇ ਹੱਥ ਬੇਕਾਨੋ, ਤੇ ਮੇਰਾ ਮਨ ਮਾਇਆ ਪਦਾਰਥਾਂ ਵਿੱਚ ਵਿਕ ਚੁੱਕਾ ਜੇ, ਮੈਂ ਗੁਲਾਮ ਹੋ ਚੁੱਕਾ ਹਾਂ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਬੇਕਾਨੋ, ਤੁਮ ਕਹੀ ਅਤ ਹੋ ਜਗਤ ਗੁਰ ਸਵਾਮੀ। ਗਰੀਬ ਨਿਵਾਜ, ਤੁਸੀਂ ਕਹਿ ਜਾਂਦੇ ਹੋ ਸੰਸਾਰ ਦੇ ਮਾਲਕ ਹੋ, ਸੰਸਾਰ ਦੇ ਮਾਲਕ ਹੋ, ਤੇ ਅਸੀਂ ਕੀ ਹਾਂ, ਹਮ ਕਹੀਏ ਤਾਂ ਕਲ ਯੁੱਗ ਕੇ ਕਾਮੀ, ਅਸੀਂ ਕਲ ਯੁੱਗ ਦੇ ਕਾਮੀ ਹਾਂ, ਵਿਕਾਰੀ ਹਾਂ, ਪਾਂਬਰ ਹਾਂ, ਰੱਖ ਲਿਓ ਵਿਖੇ ਜੀਓ, ਤੇ ਤੁਹਾਡਾ ਫਰਜ਼ ਹੈ, ਤੁਸੀਂ ਮਾਲਕ ਹੋ, ਤੁਸੀਂ ਰੱਖ ਲਓ। ਹਮ ਕਹੀਏ ਤਾਂ ਕਲ ਯੁੱਗ ਕੇ ਕਾਮੀ, ਫਿਰ ਬੇਨਤੀ ਕਰਦੇ ਨੇ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਇਹ ਪੰਜਾਂ ਵਿਕਾਰਾਂ ਨੇ, ਮਾਇਆ ਦਾ ਰੂਪ ਨੇ, ਮੇਰੇ ਮਨ ਨੂੰ ਖਰਾਬ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ ਹੈ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰਜੀ ਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਭਏ ਸਾਖੀ, ਗੋਤਮ ਨਾਰ ਉਮਾਪਤ ਸਵਾਮੀ, ਸੀਸ ਧਰਨ ਸਹਿਸ ਭਗ ਗਾਮੀ, ਇਨ ਦੂਤਨ ਖਲ ਬੱਧ ਕਰ ਮਾਰਿਓ, ਵੱਡੋ ਨਿਲਾਜ ਅਜੂ ਨਹੀਂ ਹਾਰਿਓ, ਕਹੋ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸਰਨ ਕਾ ਕੀ ਲੀਜੈ। ਤੁਹਾਥੋਂ ਬਿਨਾਂ ਕਿਹਦੀ ਸ਼ਰਨ ਲਈਏ, ਕਿਹਦੀ ਟੇਕ ਲਈਏ, ਰਾਖ ਲਿਓ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰ ਹੈ ਅਰ ਬਹੁਤ ਸੰਤਾਵ ਹੈ, ਆਇਓ ਸ਼ਰਨ ਤੁਹਾਰੇ, ਕਰ ਕਰ ਹਾਰੇ ਅਣਕ ਬਹੁ ਭਾਂਤੀ, ਛੋਡੈ ਕਤਹੂ ਨਾਹੀ, ਏਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ, ਕਰ ਕਿਰਪਾ ਸੰਤ ਮਿਲੇ ਮੋਹੇ, ਤਿਣ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ, ਦੇਹੋ ਆਪਣਾ ਨਾਉ, ਆਪਣਾ ਨਾਮ ਦਿਓ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਇਹ ਮੇਰੇ ਅੰਦਰ ਚਾਹ ਆ ਜਾਵੇ, ਖੁਸ਼ੀ ਆ ਜਾਵੇ, ਖੇੜਾ ਆ ਜਾਵੇ।

ਸ਼੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਜਾਤੇ ਨਾ ਹੀ ਕੋ ਸੁਖੀ, ਜਿਹਦੇ ਕਰਕੇ ਕੋਈ ਸੁਖੀ ਨਹੀਂ ਆਇਆ। ਤਮਾਮ ਜੀਵ ਜਿਹੜੇ ਨੇ, ਮੈਂ ਵਿੱਚ ਹੀ ਹਾਂ, ਕੋਈ ਬਾਹਰਾ ਨਹੀਂ ਆ, ਤਾਂ ਕਿ ਪਾਛੇ ਜਾਓ, ਪਿੱਛੇ ਦੌੜ ਲੱਗੀ ਹੈ। ਛੋੜ ਜਾਹੇ ਜੋ ਸਗਲ ਕਹੋ, ਜੋ ਸਾਰਿਆਂ ਨੂੰ ਛੱਡ ਜਾਣ ਵਾਲੀ ਹੈ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋਰ, ਚਲਤੀ ਵਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਕਹਿੰਦੇ ਚਲਦੀ ਵਾਰ ਨਹੀਂ ਜਾਣਾ, ਕੁਝ ਸਭ ਕੁਝ ਇੱਥੇ ਰਹਿ ਜਾਣਾ ਹੈ। ਸਭ ਕੁਛ ਜੀਵਤ ਕਿਉਂ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਆਰ ਫੁੱਲ ਗ੍ਰਹਿ ਕੀ ਨਾਰ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ, ਆਦ ਘਰੀ ਕੋਉ ਨੈ ਰਾਖੈ ਘਰ ਤੇ ਦੇਤ ਨਕਾਰ। ਮਨ ਮੂਰਖ ਅਜੂ ਨੈ ਸਮਝਤ, ਸਿੱਖ ਦੇ ਹਾਰਿਓ ਨੀਤ। ਨਿਤਾ ਪ੍ਰਤੀ ਸਿੱਖਿਆ ਦੇ ਰਹੇ ਹਾਂ, ਪਰ ਮਨ ਹਾਰਦਾ ਹੀ ਨਹੀਂ ਹੈ, ਥੱਕਦਾ ਹੀ ਨਹੀਂ ਹੈ, ਫਿਰ ਫਿਰ ਲਪਟਾਏਮਾਨ ਹੋ ਰਿਹਾ। ਛੋਟਾ ਜਿਹਾ ਬੱਚਾ ਨਹੀਂ ਆਉਂਦਾ, ਚਾਰ ਡਾਕੂ ਚੋਰ ਧੜ ਵੀ ਸਨ, ਉਹਨਾਂ ਨੂੰ ਬਹੁਤ ਵੱਡੀ ਮਾਇਆ ਦੀ ਥੈਲੀ ਲੱਭ ਗਈ। ਉਹ ਸੋਚਦੇ ਨੇ ਮਾਇਆ ਤਾਂ ਬਹੁਤ ਲੱਭ ਗਈ ਹੈ, ਇਹਨੂੰ ਵੰਡਣ ਵਾਸਤੇ ਕਿਧਰੇ ਇਕਾਂਤ ਜਗ੍ਹਾ ਨਾ ਭਾਲ ਕਰੀਏ ਜਿੱਥੇ ਕੋਈ ਵੇਖੇ ਨਾ। ਉਹ ਚਾਰੇ ਦੇ ਚਾਰੇ ਇਕਾਂਤ ਜਗ੍ਹਾ ਵਿੱਚ ਉਹਦੇ ਚਾਰ ਹਿੱਸੇ ਜਦੋਂ ਬਣਾਉਣ ਲੱਗੇ, ਉਹਨਾਂ ਵਿੱਚੋਂ ਇੱਕ ਕਹਿੰਦਾ ਹੈ ਵੀ ਪਦਾਰਥ ਤਾਂ ਬਹੁਤੇ ਨੇ, ਪਹਿਲਾਂ ਛੱਕ ਛਕਾ ਲਈਏ ਦਾ ਸੁੱਖ ਲੈ ਲਈਏ। ਉਹ ਕਹਿੰਦੇ ਵੀ ਇਉਂ ਕਰੋ, ਦੋ ਜਾਣੇ ਇਹਦੇ ਕੋਲ ਬੈਠ ਜਾਓ, ਦੋ ਜਾਣੇ ਛੱਕਣ ਛਕਾਉਣ ਵਾਸਤੇ ਲੈ ਆਓ, ਚਾਰੇ ਤੇ ਆਪਾਂ ਹੈਗੇ ਹਾਂ, ਪੰਜਵਾਂ ਤੇ ਆਪਣੇ ਵਿੱਚ ਹੈ ਕੋਈ ਨਹੀਂ ਹੈ, ਹਿੱਸੇ ਚਾਰ ਹੀ ਬਣਨੇ ਨੇ। ਉਹ ਦੋ ਜਾਣੇ ਉਹਦੇ ਕੋਲ ਬੈਠ ਗਏ ਨੇ, ਮੁੱਕ ਦੀ ਬਾਤ ਪਾਈਏ, ਦੋ ਪਦਾਰਥ ਲੈਣ ਗਏ ਨੇ। ਕਮਾਲ ਉਦੋਂ ਹੋ ਗਈ ਜਿਹੜੇ ਦੋ ਕੋਲ ਬੈਠੇ ਨੇ ਨਾ ਪਦਾਰਥਾਂ ਦੇ ਕੋਲ, ਮਾਇਆ ਦੇ ਕੋਲ, ਉਹ ਪਤਾ ਕੀ ਕਹਿੰਦੇ ਨੇ, ਕਹਿੰਦੇ ਜੇ ਦੋ ਉਹ ਨਾ ਹੁੰਦੇ ਜਿਹੜੇ ਪਦਾਰਥ ਲੈਣ ਗਏ, ਤੇ ਹਿੱਸੇ ਚਾਰ ਨਹੀਂ ਸੀ ਹੋਣੇ, ਹਿੱਸੇ ਦੋ ਹੀ ਬਣ ਜਾਣੇ ਸੀ। ਤੇ ਜਦੋਂ ਉਹਨਾਂ ਅੰਦਰ ਸੋਚ ਆ ਰਹੀ ਹੈ ਤੇ ਜਿਹੜੇ ਕੁਝ ਲੈਣ ਗਏ ਨੇ, ਉਹ ਕਹਿੰਦੇ ਜੇ ਦੋ ਉਹ ਨਾ ਹੁੰਦੇ ਤੇ ਦੋਵੇਂ ਹਿੱਸਿਆਂ ਚ ਆਪਾਂ ਵੰਡਣੀ ਸੀ। ਕਮਾਲ ਹੋ ਗਈ, ਜਿਹੜੇ ਦੋ ਮਾਇਆ ਦੇ ਕੋਲ ਬੈਠੇ ਨੇ, ਉਹ ਕਹਿੰਦੇ ਆਪਣੇ ਕੋਲ ਤੇ ਸ਼ਸਤਰ ਨੇ, ਉਹਨੇ ਭੋਲੇ ਭਾ ਆਉਣਾ ਹੈ, ਸੁਭਾਵਕ ਆ ਕੇ ਬੈਠਣਗੇ, ਆਪਾਂ ਇੱਕਦਮ ਸ਼ਸਤਰਾਂ ਦੇ ਵਾਰ ਕਰ ਦਈਏ, ਉਹ ਦੋਵੇਂ ਮਰ ਜਾਣਗੇ, ਲਾਸ਼ਾਂ ਜਿਹੜੀਆਂ ਜੰਗਲ ਚ ਬਿਲੇ ਲਾ ਦਿਆਂਗੇ, ਆਪੇ ਜਾਨਵਰ ਛੱਕ ਛਕਾ ਜਾਣਗੇ, ਆਪਾਂ ਦੋ ਹਿੱਸੇ ਵੰਡ ਲਾਂਗੇ, ਦੋ ਹਿੱਸੇ ਰਹਿ ਜਾਣਗੇ। ਜਿਹੜੇ ਦੋ ਪਦਾਰਥ ਲੈਣ ਗਏ ਨੇ, ਕਹਿੰਦੇ ਆਪਾਂ ਇਉਂ ਕੰਮ ਨਾ ਕਰੀਏ, ਆ ਜਿਹੜੇ ਪਦਾਰਥ ਲੈ ਰਹੇ ਹਾਂ ਛਕਣ ਵਾਸਤੇ, ਜ਼ਹਿਰ ਲਾ ਦਈਏ, ਜ਼ਹਿਰ ਮਿੱਠੇ ਵਿੱਚ ਜ਼ਹਿਰ ਮਿਲਾ ਦਈਏ, ਉਹਨਾਂ ਨੂੰ ਕਿਹੜਾ ਪਤਾ ਲੱਗਣਾ, ਉਹ ਜ਼ਹਿਰ ਛੱਕ ਲੈਣਗੇ, ਪਦਾਰਥ ਉਹਨਾਂ ਖਾਣੇ ਹੀ ਖਾਣੇ ਨੇ, ਉੱਥੇ ਮਰ ਜਾਵਣਗੇ, ਲਾਸ਼ਾਂ ਜੰਗਲ ਚ ਕਿਧਰੇ ਸੁੱਟ ਦਿਆਂਗੇ, ਆਪੇ ਗਿੱਦੜ ਮਘਿਆੜ ਖਾ ਜਾਣਗੇ, ਦੋਵੇਂ ਵੰਡ ਲਵਾਂਗੇ। ਉਹ ਪਦਾਰਥਾਂ ਵਿੱਚ ਜ਼ਹਿਰ ਪਾ ਕੇ ਲੈ ਆਏ ਨੇ, ਤਾਂ ਖਾਲਸਾ ਜੀ ਉਹ ਮਾਰਨ ਵਾਸਤੇ ਤਿਆਰ ਹੋ ਗਏ ਨੇ। ਜਦੋਂ ਕੋਲ ਪਹੁੰਚੇ, ਉਹਨਾਂ ਇੱਕਦਮ ਸ਼ਸਤਰਾਂ ਚਲਾ ਦਿੱਤੇ, ਉਹ ਦੋਨੋਂ ਹੀ ਮਾਰ ਦਿੱਤੇ ਜਿਹੜੇ ਪਦਾਰਥ ਲੈ ਕੇ ਆਏ ਸੀ। ਹੁਣ ਐ ਖੁਸ਼ ਹੋ ਗਏ, ਕਹਿੰਦੇ ਬੱਲੇ ਬੱਲੇ, ਹੁਣ ਸਵਾਦ ਆਇਆ, ਹੁਣ ਮਜ਼ਾ ਆਇਆ, ਦੋਨੋਂ ਬਿਲੇ ਲੱਗ ਗਏ ਨੇ। ਹੁਣ ਪਤਾ ਉਹਨਾਂ ਨੂੰ ਇਹ ਨਹੀਂ ਹੈ ਵੀ ਇਹਦੇ ਵਿੱਚ ਵੀ ਜ਼ਹਿਰ ਮਿਲਿਆ। ਕਹਿੰਦੇ ਹੁਣ ਤੇ ਦੋ ਹਿੱਸੇ ਹੀ ਆ ਨਾ, ਪਹਿਲਾਂ ਪੇਟ ਭਰੋ, ਰੱਜ ਕੇ ਖਾਓ, ਤੇ ਜਦੋਂ ਪਦਾਰਥ ਖਾਧੇ ਉਹਨਾਂ ਵਿੱਚ ਮਿਲਿਆ ਜ਼ਹਿਰ, ਦੋ ਉਹ ਵੀ ਚੱਲਦੇ ਬਣੇ ਤੇ ਮਾਇਆ ਉੱਥੇ ਦੀ ਉੱਥੇ ਹੀ ਰਹਿ ਗਈ। ਤਾਂ ਭਗਤ ਸਾਹਿਬ ਜੀ ਕਹਿੰਦੇ, ਖਸਮ ਮਰੈ ਤੋ ਨਾਰ ਨਾ ਰੋਵੈ, ਵੀ ਮਾਇਆ ਦਾ ਘਰ ਵਾਲਾ ਮਰ ਜਾਵੇ ਤੇ ਮਾਇਆ ਨਹੀਂ ਰੋਂਦੀ, ਕਮਾਲ ਹੋ ਗਈ ਹੈ। ਖਸਮ ਮਰੈ ਤੋ ਨਾਰ ਨਾ ਰੋਵੇ, ਮਾਇਆ ਨਾਰ ਹੈ ਨਾ, ਮਾਇਆ ਨੂੰ ਸਾਂਭਣ ਵਾਲਾ ਦਾ ਪਤੀ ਹੈ। ਕਿਉਂ? ਉਸ ਰਖਵਾਰਾ ਔਰ ਹੋਵੇ, ਉਸ ਮਾਇਆ ਰੂਪੀ ਨਾਰ ਨੂੰ ਤੇ ਹੋਰ ਬਥੇਰੇ ਸਾਂਭਣ ਵਾਲੇ ਪਹਿਲਾਂ ਹੀ ਤੱਕਦੇ ਨੇ, ਪਹਿਲਾਂ ਹੀ ਉਡੀਕਾ ਨਾਲ ਆ ਇਹਦੇ, ਵੀ ਇਹ ਜਾਵੇ ਤੇ ਇਹਦਾ ਅਸੀਂ ਸਾਂਭੀਏ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਪਰ ਸਾਹਿਬ ਜੀ ਕਹਿੰਦੇ, ਰਖਵਾਰੇ ਕਾ ਹੋਏ ਵਿਨਾਸ਼, ਆਗੈ ਨਰਕ ਇਹਾਂ ਭੋਗ ਵਿਲਾਸ, ਬਹੁਤਿਆਂ ਨਾਲ ਭੋਗਾਂ ਨੂੰ ਭੋਗੇਗਾ ਤੇ ਨਰਕਾਂ ਦਾ ਭਾਗੀ ਬਣ ਜਾਵੇਗਾ। ਆਗੈ ਨਰਕ, ਨਰਕਾਂ ਚਲੇ ਜਾਵੇਗਾ, ਇਹਾਂ ਭੋਗ ਆ ਕੇ ਨਰਕ, ਨਰਕਾਂ ਵਿੱਚ ਮਲ ਗਿਆ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੂ ਹੋਵੈ, ਰਖਵਾਰੇ ਕਾ ਹੋਏ ਵਿਨਾਸ਼, ਆਗੈ ਨਰਕ ਇਹਾਂ ਭੋਗ ਵਿਲਾਸ,
एक सुहागण जगत की प्यारी सगले जी जंत की नारी। वाहिगुरु वाहिगुरु। कहिंदे माया कदे रंडी नहीं हुंदी, इहदा मालक मरदा ही नहीं है। ये ते छोटे जे बच्चे तो लेके बापू तक भी डालर छड्डन नूं तैयार नहीं है। जे पेंशन भी आउंदी है छड्डनी नहीं है, मेरे अंत तक नाल ही जावे। सुहागण गल सुह है हार, संत को बिक बिक सह संसार। करसी गार बह पखियारी, संत की ठटकी फिर बेचारी। संत भागो पाछे पर गुर प्रसादी मारो डर। साकत कियो पिंड परायन, हमको दृष्ट पर त्रख डायन। हम तिसका बहुत जानिया भयो, जब हुए कृपाल मिलो मिले गुरुदेव। कबीर साहब जी कहिंदे ने सतगुरु जी जिस वेले गुरु मिल जाण जी उदो माया तो नरलेप होंदा है, नहीं तो गरीब रिवाज जी कहिंदे जाते ना ही को सुखी। भई जी दे तो सुखी कोई नजर आउंदा ही नहीं है। जिस ग्रह बहुत तिसै ग्रह चिंता, जिस ग्रह थोरी सो फिरै परमंता। दोहू व्यवस्था ते जो मुकता सोई सुहेला। भालियो ते किते भालिया लभिया, किते करोड़ां चो मिलना है। जिहदे कोल थोड़ी आ दौड़ लगी, जिहदे कोल बहुती उहनूं ओदा नींद नहीं आउंदी। जाते ना ही को सुखी, ताके पाछे जाओ छोड़ जाहे जो सगल को। साहब जी कहिंदे सब नूं छड्ड जाण वाले पदार्थ ने, फिर लपटाओ दोबारा दोबारा लपटाए मान हो रहे हैं। अंत विच सहब कृपा

ਵਾਲੇ ਕਿਰਪਾ ਦੇ ਸਮੁੰਦਰ ਸਾਗਰ ਜੀ, ਗਰੀਬ ਤੇ ਕਿਰਪਾ ਕਰੋ। ਤੁਸੀਂ ਹਮੇਸ਼ਾ ਹੀ ਕਿਰਪਾ ਕਰਦੇ ਹੋ, ਮੇਰੇ ਤੇ ਕਿਰਪਾ ਕੀ ਕਰੋ। ਤੇਰੇ ਹਰ ਗੁਣ ਗਾਓ ਹੇ ਹਰੀ ਪਰਮਾਤਮਾ, ਤੁਹਾਡੇ ਗੁਣਾਂ ਨੂੰ ਗਾਵਾਂ, ਤੁਹਾਡੇ ਨਾਮ ਨੂੰ ਜਪਾਂ। ਦੇਖੋ ਕਿੱਡੀ ਵੱਡੀ ਮੰਗ ਮੰਗੀ ਹੈ ਸੇਵਕ ਨੇ, ਮੇਰੇ ਤੇ ਇਹ ਕਿਰਪਾ ਕਰੋ, ਤੇਰੇ ਹਰ ਗੁਣ ਗਾਓ, ਮੈਂ ਤੁਹਾਡੀ ਉਸਤਤ ਕਰਾਂ, ਤੁਹਾਡੇ ਨਾਮ ਨੂੰ ਜਪਾਂ। ਇੱਕ ਹੋਰ ਮੰਗ ਮੰਗ ਲਈ ਹੈ।

ਮੇਰੀ ਇੱਕ ਹੋਰ ਬਿਨੈ ਹੈ ਸਤਿਗੁਰੂ ਜੀ, ਆਪ ਜੀਆਂ ਦੇ ਚਰਨਾਂ ਦੇ ਵਿੱਚ ਮੈਨੂੰ ਸਾਧ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰ ਦਿਓ। ਮੇਰੀ ਬੇਨਤੀ ਹੈ, ਇਹ ਮੇਰੀ ਬੇਨਤੀ ਹੈ। ਨਾਨਕ ਕੀ ਪਰਾ ਬੇਨਤੀ, ਸਾਧ ਸੰਗ ਸਮਾਓ, ਸਾਧ ਸੰਗਤ ਵਿੱਚ ਮੈਨੂੰ ਮੋਲਕ ਨਾਮ ਦੀ ਦਾਤ ਮਿਲ ਜਾਵੇ। ਕਿਉਂ? ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਸਾਹਿਬ ਕਹਿੰਦੇ, ਸਾਧ ਸੰਗ ਤਰੈ ਭੈ ਸਾਗਰ। ਸਾਧ ਸੰਗਤ ਵਿੱਚ ਆਵੇਗਾ, ਗੁਰੂ ਦਾ ਅਦਬ, ਗੁਰੂ ਦਾ ਨਾਮ ਮਿਲੇਗਾ, ਉਸ ਨਾਮ ਦੁਆਰੇ ਜਿਹੜਾ ਭੈਦਾਇਕ ਸਮੁੰਦਰ ਹੈ ਉਹਦੇ ਤਰ ਜਾਵੇਗਾ। ਸਾਧ ਸੰਗਤ ਦੀ ਵੱਡੀ ਵਡਿਆਈ ਹੈ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਾਧ ਸੰਗ ਤਰੈ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਸਿਮਰ ਸਿਮਰ ਜੀਵਾ ਨਾਰਾਇਣ, ਦੁੱਖ ਰੋਗ ਸੋਗ ਸਭ ਗਣਸੇ, ਗੁਰ ਪੂਰੇ ਮਿਲ ਪਾਪ ਤਜਾਇਨ। ਕਿਉਂਕਿ ਸਾਧ ਸੰਗਤ ਵਿੱਚ ਨਾਮ ਮਿਲ ਜਾਵੇਗਾ, ਨਾਮ ਦੀ ਦਾਤ ਕਰਕੇ ਦੁੱਖ ਰੋਗ ਸੋਗ ਪਾਪ ਸਾਰੇ ਦੇ ਸਾਰੇ ਖਤਮ ਹੋ ਜਾਣਗੇ। ਤਾਂ

ਇਹ ਬੇਨਤੀ ਹੈ ਕਿਰਪਾ ਕਰੋ ਤੁਹਾਡੇ ਗੁਣਾਂ ਨੂੰ ਗਾਵਾਂ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨੇ ਦਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵੱਡਿਆਂ ਭਾਗਾਂ ਵਾਲੇ ਹੋ ਗੁਰੂ ਸਵਾਰੀ ਸੰਗਤ ਜੀ, ਗੁਰੂ ਦਰਬਾਰ ਵਿੱਚ ਰੋਜ਼ਾਨਾ ਦੇ ਨੇਮੀ ਪ੍ਰੇਮੀ ਹਾਜ਼ਰੀਆਂ ਭਰ ਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਆਨੰਦ ਪ੍ਰਾਪਤ ਕਰਦੇ ਹੋ। ਆਓ ਪਿਆਰ ਸਾਹਿਬ ਇੱਕ ਦੋ ਵਾਰੀ ਵਾਹਿਗੁਰੂ ਸ਼ਬਦ

ਗੁਰੂ ਸਵਾਰੀ ਸੰਗਤ ਜੀ ਆਪ ਜੀਆਂ ਨੇ ਬਹੁਤ ਹੀ ਪਿਆਰ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ

ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆ ਵੇਤਾਏ ਸਭਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗੈਸਾਂ ਸੁਹਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚਿਤੇ ਆਮਨ ਗਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੈ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਾਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਪ੍ਰਕਾਸ਼ਮਾ ਹੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੇ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ 6 ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਿਸ਼ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀਆਂ ਗੁਰਮਿਸਾਲ ਪ੍ਰਵਾਨ ਕਰਨੀਆਂ

साध संग समाओ। वाहे गुरु जी का खालसा, वाहे गुरु जी की फतेह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਦੀ ਇੱਥੇ ਹੀ ਸਮਾਪਤੀ ਹੈ। ਜੋ ਜੋ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਆਏ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਸਰਬੱਤਰ ਨੂੰ ਸਤਿਗੁਰੂ ਜੀ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀਆਂ ਦਾਤਾਂ ਨਾਲ ਨਿਵਾਜਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਾ। ਜਿਸ ਤੂੰ ਆਪ ਕਰਾਏ ਹੈ ਤਾਂ ਬਹਿਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ ਹੈ ਸਿਮਰ ਸਿਮਰ ਸਿਮਰ ਨਾਮ ਜੀਵਾ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਇਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਥੇ ਤੁਮਰਾ ਦੁਆਰਾ ਆਇਆ ਨਾਨਕ ਕਾ ਪ੍ਰਭ ਭਾਈ ਕਿਰਪਾਲਾ, ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾ, ਤੁਧ ਜਿਤ ਆਏ ਮਹਾ ਆਨੰਦਾ, ਜਿਸ ਵਿਸਰਹਿ ਸੋ ਮਰ ਜਾਏ, ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ, ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ, ਪ੍ਰਭ ਆਪਣੇ ਆਗਿਆ ਸੁਣ ਸੁਣ ਜੀਵਾ ਤੇਰੀ ਬਾਣੀ, ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ, ਤੇਰੇ ਦਰਸ਼ਨ ਕਾ ਬਲ ਜਾਈ, ਅੰਮ੍ਰਿਤ ਬਚਨ ਹਿਰਦੈ ਉਰਧਾਰੀ, ਤਾਉ ਕਿਰਪਾ ਤੇ ਸੰਗ ਪਾਈ, ਅੰਤਰ ਕੀ ਗਤ ਤੁਧ ਪਹਿ ਸਾਰੀ, ਤੁਧ ਜੇਵੜ ਅਵਰ ਨ ਕੋਈ, ਜਿਸਨੋਂ ਲਾਏ ਲੈ ਹੈ ਸੋ ਲਾਗਿਆ ਭਗਤ ਤੁਹਾਰਾ ਸੋਈ, ਦੋਏ ਕਰ ਜੋੜ ਮਗ ਇਕਦਾਨਾ, ਸਾਹਿਬ ਤੁੱਠਾ ਪਾਵਾ, ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ, ਸੂਹੀ ਮਹੱਲਾ ਪੰਜਵਾ, ਜਿਸਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣਾ ਮਾਇਆ ਮਦਮਾਤਾ, ਮਰਣਾ ਚੀਤ ਨਾ ਆਵੈ, ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ, ਤੇਰੇ ਸੇਵਕ ਕਾ ਭਾਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ, ਰਹਾਉ ਜੋ ਤੇਰਾ ਰੰਗ ਰਤੇ ਸਵਾਮੀ, ਤਿਨਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧ ਹੈ ਤੇਰੀ ਸਰਨ ਤੇਰਾ ਪ੍ਰਭਾਸਾ, ਪੰਜ ਦੁਸ਼ਟ ਲੈ ਸਾਧ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ ਮੇਰੀ, ਸੂਹੀ ਮਹੱਲਾ ਪੰਜਵਾ, ਸਗਲ ਤਿਆਗ ਗੁਰ ਸਰਣੀ ਆਇਆ, ਰੱਖ ਰੱਖਣ ਹਾਰੇ, ਜਿਤ ਤੂੰ ਲਾਭ ਹੈ ਤਿਤ ਹਮ ਲਾਗ ਹੈ, ਕਿਆ ਇਹ ਜੰਤ ਵਿਚਾਰੇ, ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ਕਰ ਕਿਰਪਾ, ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸਵਾਮੀ, ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਗਿਆ, ਗੁਰਪ੍ਰਸਾਦ ਭਾਉ ਤਰੀਆ, ਆਪ ਤਿਆਗ ਹੋਈਆ ਸਭਰੀਣਾ, ਜੀਵ ਤਿਆ ਉਹ ਮਰੀਆ, ਸਫਲ ਜਨਮ ਤਿਸਕਾ ਜਗ ਭੀਤਰ, ਸਾਧ ਸੰਗ ਨਾਉ ਜਾਪੇ, ਸਗਲ ਮਨੋਰਥ ਤਿਸਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ, ਦੀਨ ਦਇਆਲ ਕਿਰਪਾ ਪ੍ਰਭ ਕਿਰਪਾਲ ਪ੍ਰਭ ਸਵਾਮੀ, ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧ ਰਵਾਲਾ, ਰਾਗ ਸੂਹੀ ਅਸ਼ਟਪਦੀਆ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬਹਿਣਾ, ਰਹਾਉ ਸਹਿਜੀ ਗਾਰ ਕਾਮਣ ਕਰ ਆਵੈ, ਤਾਂ ਸੁਹਾਗਣ ਕੰਤ ਜਾ ਕੰਤੈ ਭਾਵੈ, ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ, ਸੁਰਤ ਮਤ ਨਾ ਹੀ ਚਤੁਰਾਈ, ਕਰ ਕਿਰਪਾ ਪ੍ਰਭ ਲਾਭ ਪਾਈ, ਖਰੀ ਸਿਆਣੀ ਕੰਤ ਨਾ ਭਾਣੀ, ਮਾਇਆ ਲਾਗੀ ਭਰਮ ਭੁਲਾਣੀ, ਹਮ ਮੈਂ ਜਾਈ ਤਾਂ ਕੰਤ ਸਮਾਈ, ਤਾਓ ਕਾਮਣ ਪਿਆਰੇ ਨਵਨਿਧ ਪਾਈ, ਅਨਕ ਜਨਮ ਬਿਛਰਤ ਦੁੱਖ ਪਾਇਆ, ਕਰ ਗਹਿ ਲਿਹੋ ਪ੍ਰੀਤਮ ਪ੍ਰਭ ਰਾਇਆ, ਭਣਤ ਨਾਨਕ ਸਹੁ ਹੈ ਭੀ ਹੋਸੀ, ਜੈ ਭਾਵੈ ਪਿਆਰਾ ਤੈ ਰਾਵੇਸੀ, ਸੂਹੀ ਮਹੱਲਾ ਪਹਿਲਾ ਘਰ ਨਾਵਾ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਕੱਚਾ ਰੰਗ ਕਸੁੰਭਕਾ ਥੋੜੜਿਆ ਦਿਨ ਚਾਰ, ਬਿਣ ਨਾਵੈ ਭਰਮ ਭੁੱਲੀਆ, ਠੱਗ ਮੁੱਠੀ ਗੂੜਿਆ ਜੀਉ, ਸੱਚੇ ਸੇਤੀ ਰਤਿਆ, ਜਨਮ ਨਾ ਦੂਜੀ ਵਾਰ ਜੀਉ, ਰੰਗੇ ਕਾ ਕਿਆ ਰੰਗੀਆ, ਜੋ ਰਤੇ ਰੰਗ ਲਾਏ ਜੀਉ, ਰੰਗਣ ਵਾਲਾ ਸੇਵੀਆ, ਸੱਚੇ ਸਿਉ ਚਿਤ ਲਾਏ ਜੀਉ, ਰਹਾ ਉਚਾਰੇ ਕੁੰਡਾ ਜੇ ਪਵਹਿ ਬਿਨ ਭਾਗਾ, ਧਨ ਨਾ ਹਿ ਜੀਉ, ਅਵਗਣ ਮੁੱਠੀ ਜੇ ਫਿਰਹਿ ਵਧ ਕਿ ਥਾਏ, ਨਾ ਪਾਹਿ ਜੀਉ, ਗੁਰ ਰਾਖੇ ਸੇ ਉਬਰੇ, ਸਬਦ ਰਤੇ ਮਨ ਮਾਹਿ ਜੀਉ, ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ, ਤਿੰਨ ਮੁੱਖ ਨਾਮ ਨਾ ਉਪਜੈ ਦੂਜਾ ਵਿਆਪੇ ਚੋਰ, ਮੂਲ ਨਾ ਬੂਝੈ ਆਪਣਾ ਸੇ ਪਸੂਆ ਸੇ ਢੋਰ, ਨਿਤ ਨਿਤ ਖੁਸ਼ੀਆ ਮਨ ਕਰੇ ਨਿਤ ਨਿਤ ਮੰਗੈ ਸੁਖ ਜੀਉ, ਕਰਤਾ ਚਿਤ ਨਾ ਆਵਈ ਫਿਰ ਫਿਰ ਲੱਗੈ ਦੁੱਖ ਜੀਉ, ਸੁਖਦਾਤਾ ਸੁਖ ਦੁਖਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਉ, ਬਾਕੀ ਵਾਲਾ ਤਲਬੀ ਐ ਸਿਰ ਮਾਰੇ ਜੰਦਾਰ ਜੀਉ, ਲੇਖਾ ਮੰਗੈ ਦੇਵਣਾ ਪੁੱਛੈ ਕਰ ਵੀ ਚਾਰ ਜੀਉ, ਸੱਚੇ ਕੀ ਲਿਵ ਉਬਰੈ ਬਖਸੇ ਬਖਸਣ ਹਾਰ ਜੀਉ, ਅਨਕੋ ਕੀਜੈ ਮਿੱਤੜਾ ਖਾਕ ਰਲੈ ਮਰ ਜਾਏ ਜੀਉ, ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੈ ਜਾਏ ਜੀਉ, ਨਜ਼ਰ ਪ੍ਰਭੂ ਤੇ ਛੁੱਟੀ ਐ ਨਜ਼ਰੀ ਮੇਲ ਮਿਲਾਏ ਜੀਉ, ਗਾਫਲ ਗਿਆਨ ਵਿਹੋਣਿਆ ਗੁਰ ਬਿਨ ਗਿਆਨ ਨਾ ਭਾਲ ਜੀਉ, ਖਿੰਚੋ ਤਾਣ ਵਿਗੁੱਚੀ ਐ ਬੁਰਾ ਭਲਾ ਦੁਇ ਨਾਲ ਜੀਉ, ਬਿਨ ਸਭ ਦੈ ਭੈਰ ਤਿਆ ਸਭ ਜੋਹੀ ਜਮਕਾਲ ਜੀਉ, ਜਿਨ ਕਰ ਕਾਰਣ ਧਾਰਿਆ ਸਭ ਸਹਿ ਦੇ ਆਧਾਰ ਜੀਉ, ਸੋ ਕਿਉ ਮਨਹ ਵਿਸਾਰੀਐ ਸਦਾ ਸਦਾ ਦਾਤਾਰ ਜੀਉ, ਨਾਨਕ ਨਾਮ ਨਾ ਵਿਸ ਵਿਸਰੈ ਨਿਧਾਰਾ ਆਧਾਰ ਜੀਉ, ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚਲੰਬ ਜੇ ਸਤਿਗੁਰ ਭਾਇਆ, ਚੱਲਿਆ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ ਰਹਾਉ, ਮਨ ਤਨ ਸੱਚ ਸਲਾਹ ਮਨ ਤਨ ਸੱਚ ਸਲਾਹ ਸਾਚੇ ਮਨ ਭਾਇਆ, ਲਾਲ ਲਤਾ ਮਨ ਮਾਨਿਆ ਗੁਰ ਪੂਰਾ ਪਾਇਆ, ਹਉ ਜੀਵਾ ਗੁਣਸਾਰ ਅੰਤਰ ਤੂੰ ਵਸੈ, ਤੂੰ ਵਸੈ ਮਨ ਮਾਹਿ ਸਹਿ ਜੇ ਰਸ ਰਸੈ, ਮੂਰਖ ਮਨ ਸਮਝਾਏ ਆਖਵ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਨਿਤ ਨਿਤ ਰਿਦੈ ਸਮਾਲ ਪ੍ਰੀਤਮ ਆਪਣਾ, ਜੇ ਚੱਲੈ ਗੁਣ ਨਾਲ ਨਾ ਹੀ ਦੁੱਖ ਸੰਤਾਪਣਾ, ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ, ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ ਜੇ ਤਦ ਭਾਵ ਸੀ, ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵ ਸੀ,
ਸੋਹੇ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਭੰਨ ਕਢਾਈਐ ਤੇ ਉਹ ਸਾਖਤ ਜੋਨੀ ਪਾਏ ਭਵੈ ਭਵਾਈਐ ਬਿਨ ਬੂਝੈ ਸਭ ਦੁੱਖ ਦੁੱਖ ਕਮਾਵਣਾ ਹਮੈ ਆਵੈ ਜਾਏ ਭਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੇ ਆਈਐ ਮੇਲੈ ਤੁਝੈ ਰਜਾਏ ਸ਼ਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈਐ ਤੂੰ ਦੇਖੈ ਥਾਪ ਥਾਪ ਦਰ ਬੀਨਾਈਐ ਦੇਹੀ ਹੋਵਕ ਖਾਕ ਪਵਣ ਉਡਾਈਐ ਇਹੋ ਕਿਥੈ ਘਰ ਔਤਾਕ ਮਹਿਲ ਨ ਪਾਈਐ ਦੇਹ ਦੀਵੀ ਅੰਧ ਘੋਰ ਘੱਬ ਮੁਹਾਈਐ ਗਰਭ ਮੁਸੈ ਘਰ ਚੋਰ ਕਿਸ ਰੂ ਆਈਐ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ ਸਦਾ ਰਹੈ ਨਿਹਕਾਮ ਜੇ ਗੁਰਮਤ ਪਾਈਐ ਰਾਤ ਦਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ ਸੂਹੀ ਮਹੱਲਾ ਪਹਿਲਾ ਮਨਹਨ ਨਾਮ ਵਿਸਾਰ ਅਹਿਨਸ ਧਿਆਈਐ ਜੋ ਰਾਖਿਆ ਕਿਰਪਾ ਧਾਰ ਤਿਵੈ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲਖਟੀ ਟੋਹਣੀ ਰਹੋ ਸਾਹਿਬ ਕੀ ਟੇਕ ਨਮੋ ਹੈ ਮੋਹਣੀ ਰਹਾਓ ਜਾਓ ਦੇਖ ਜਹਿ ਦੇਖਾ ਤਹਿ ਨਾਲ ਗੁਰ ਦੇਖਾਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੈ ਤਿਵੈ ਰਜਾਏ ਭਰਮ ਭਾਵ ਭੰਜਨਾ ਜਨਮਤ ਹੀ ਦੁੱਖ ਲਾਗੈ ਮਰਣਾ ਆਏ ਕਹਿ ਜਨਮ ਮਰਨ ਪ੍ਰਵਾਣ ਹਰ ਗੁਣ ਗਾਇਕ ਹੈ ਹਉ ਨਾਹੀ ਤੂੰ ਹੋਵੈ ਤੁਧ ਹੀ ਸਾਜਿਆ ਆਪੇ ਥਾਪ ਉਥਾਪ ਸ਼ਬਦ ਨਿਵਾਜਿਆ ਦੇਹੀ ਭਸਮਰ ਲਾਏ ਨਾ ਜਾਪੀ ਕਹਿ ਗਿਆ ਆਪੇ ਰਹੇ ਅਸਮਾਏ ਸੋ ਵਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮੁਖ ਵੇਖ ਅਦੂਰ ਅੰਤਰ ਭੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਰਕਾਵੈ ਨਾਨਕ ਦਾਸ ਸਤਿਗੁਰ ਮਤਿ ਦੇ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨ ਜਾਪੈ ਕੌਡੀ ਬਦਲਾ ਜਨਮ ਗਵਾਇਆ ਕੀਨਸ ਨਾਹੀਂ ਆਪੈ ਗੁਰਮੁਖ ਹੋਵੈ ਤਾਂ ਇੱਕੋ ਜਾਣੈ ਹਮੈ ਦੁੱਖ ਨ ਸੰਤਾਪੈ ਬਲੇ ਹਾਰੀ ਵਰ ਆਪਣੇ ਵਿਟਹ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿ ਜੇ ਰਹੇ ਅਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੁਝੈ ਗੁਰਮੁਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧ ਅੰਧ ਕਮਾਵੈ ਬੇਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲੈ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸਾਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚਾ ਰੰਗ ਰਾਤਾ ਗੋਰ ਕਹਿ ਸਹਿ ਸੁਭਾਏ ਮਨੁੱਖ ਸਦ ਹੀ ਕੂੜ ਬੋਲੈ ਬੇਖ ਬੀਜਾ ਬੇਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤਸਰ ਨਾਵਣ ਗੁਰਮੁਖ ਆਪ ਬੁਝਾਏ ਅੜਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨ ਲਾਏ ਸੱਚੀ ਸਿਫਤ ਸੱਚੀ ਸਾਹ ਲਾਹ ਪੂਰੇ ਗੁਰ ਤੇ ਪਾਏ ਤਾਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹਉਮੈ ਵਿੱਚ ਹ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕਾ ਸ਼ਬਦ ਰਤਾ ਸਹਿਜੇ ਮਾਤਾ ਸਹਿਜੇ ਰਹੇ ਅਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸਾਚਾ ਨਾਏ ਪਿਆਰੇ ਏਕੋ ਸੱਚਾ ਸਭ ਮਹਿ ਵਰਤਾ ਬਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤਾ ਗੁਰਮੁਖ ਕੋਈ ਜਾਣੈ ਜਮਣ ਮਰਣਾ ਹੁਕਮ ਵਰਤਾ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤ ਗੁਰ ਭਾਏ ਜੋ ਇੱਛਾ ਸੁਫਲ ਪਾਏ ਨਾਨਕ ਤਿਸ ਦਾ ਤਿਸ ਦਾ ਸਭ ਕਿਛ ਹੋਵੈ ਜੇ ਵਿੱਚ ਆਪ ਗੁਆਏ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਮੈ ਵਿੱਚ ਹਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਲੱਖ ਨਾ ਲਿਖਿਆ ਜਾਈ ਮਨਮੁਖ ਮੁਗਧ ਬੂਝੈ ਨਾ ਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੈ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਿਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨਾਉ ਖਣ ਪ੍ਰਿਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਉ ਨਿਧ ਪਾਈਐ ਨਾਮ ਨਾਉ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੂਲ ਅਫਾਰਾ ਮੋਲ ਕਿਤ ਹੀ ਨਾਮ ਪਾਈਐ ਨਾ ਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇਹ ਸੋਈ ਜਨ ਪਾਵੈ ਹੋਰ ਕਿਆ ਕਰੇ ਕੋ ਕਰੇ ਚਤੁਰਾਈ
काया अंदर पाहो पाहो वसै गुर प्रसादी पाई काया अंदर ब्रह्मा बिसन महिसा सब उपत जित संसारा सच्चा अपन आपना खेल रचाया आवा गौण पा सारा पूरा सतगुर आप दिखाया सच नाम निस्तारा सा काया जो सतगुर सेव्या सच्चा आप सवारी विण नावै धर ढोही नाही ता जम करे खुआरी नानक सच वडियाई पाए जिसनो हर कृपा धारी राग सूही महला तीजा घर दसवां एक ओंकार सतगुर प्रसाद दुनिया ना सालाहि जो मन वाइय सी लोका ना सालाहि जो मन खाक थी वाह मेरे साहिबा वाह गुरमुख सदा सलाही है सचा वे प्रवाह राह दुनिया केरी दोस्ती मनमुख दज मरन जमपुर बुद्धि मारिया है वेला ना लहन गुरमुख जन्म सकार था सच्चा शब्द लहन आत्म राम प्रकाशिया सहज सुख रहन गुर का शब्द विसारिया दूजा भाए रचन तिसना भुख न उतरै आनदन जलत फिरन दुष्टा नाल दोस्ती नाल संता बैर करन आप डुबे कुटंब सिओ सगले कुल डोबन निंदा भली किसै की नाही मनमुख मुग्ध करन मुह काले तिन निंदका नरके घोर पवन ए मन जैसा सी वह तैसा होवै जेहे कर्म कमाए आप बीज आपे ही खावना कहना किछु न जाए महापुरखा का बोलना होवै कितै परथाए ओए अमृत भरे भरपूर है उन्हां तिल न तमाए गुणकारी गुण संग्रह अवरा उपदेसेन सेवड़ भागी जे ओना मिल रहे आन दिन नाम लयेन देसी रिजिक संभाह जिन उपाई मेदनी एको है दातार सच्चा आप धनी सो सच तेरा नाल है गुरमुख नजर निहाल आपे बक्से मेल लए सो प्रभ सदा समाल मन मैला सच निर्मला क्यों कर मिलिया जाए प्रभ मेले ता मिल रहा हमें शब्द जलाए सो साहो सच्चा विसरै त्रिग जीवन संसार नदर करे ना विसरै गुरमति विचार सतगुर मेले ता मिलै ता मिल रहा साच रखा और तार मिलिया हुए ना बिछड़ा गुर का हित प्यार फिर साला ही अपना गुर का शब्द विचार मेल प्रीतम सुख पाया सुभावंती नार मनमुख मन न भिजई अतमैल चित कठोर सपै दुध पियाईया अंदर विस्मय कोर आप करे किस आखिया आपे बख्शनहार गुर शब्दी मैल उतरै ता सच बणिया सीगार सच्चा साहो सच्चे बणजारे उथै कूड़े न टिकन उन्हां सच न भावई दुख ही माहि पचन हमें मैला जग धरै मर जमै वारु बार पया किरत कमावना कोई रमेटन हार संता संगत मिल रहा ता सच लगै प्यार सच सलाही सच मन दर सचा सचियार गुर पूरा पूरी मत है अहनस नाम प्यार हमें मेरा बट रोग है विचह ठाक रहाए गुरपुर गुर सलाही अपना निवन विलागा पाए तान मन सौपी आगा धरी विच आप गवाए खिंचो तान भी गुची है एक सिसोले बिलाए हमें मेरा वड तू ता सच रह समाए सतगुर नो मिलै सतगुर नो मिले से पायरा सचा शब्द लगन सच मिले से न बिछड़ है दर सचा दसन से भाई से सजना जो सचा से वन अवगण विकण पलरण गुण अवगण विकण पलरन गुण की साज करन गुण की साज सुख उपजाय सच्ची भगत करेन सच वणंजा है गुर शब्द सिंह लाह नाम लयेन सोयना रूपा पाप कर कर संचिया चलै न चल दया नाल विण नावै नाल न चलसी सब मुठी जमकाल मन का तोसा हर नाम है हृदय रख संभाल एह खर्च अखुट है गुरमुख निबह नाल मन मुलह ए मन मुलह भुलिया जस है पत गवाए एहो जागत मोह दूजा व्यापया गुरमति सच ते आए हर की कीमत ना पवै हर जस लिखण न जाए गुर का शब्द मन तन रपै हर शिव रह समाए सो सह मेरा रंगला रंगे सहज सुभाए कामण रंग ता चढ़ै जा फिर अकै अंक समाए चिरी बिछुने भी मिलन जो सतगुर सेवन अंतर नवनिद नाम है खान खर्च निखुट हार गुण सहजरवन ना हुए जन्म है नाम रह ना हुए दुख सहन गुर राखे से उबरे हर शिव केल करन सज्जन मेरे न बिछड़ है जे अनदिन मिले रहन इस जग में बिरले जानिया है नानक सच दहन सूही महला तीजा हर जी सुखम अगम है कित पित मिलिया जाए गुर का शब्द भ्रम कटिया अचिंत वसा मन आए गुरमुख हर हर नाम जपन हाओ तिनका बलिहारण मान हार गुण सदार वन रहाओ गुर सरवर मान सरोवर है वडभागी पुरख लहन सेवक गुरमुख खोजिया से हंसले नाम लहन नाम ध्यान रंग स्यो गुरमुख नाम लगन धौर पूर्व होवै लिखिया गुरभाणा मन लयन वडभागी घर खोजिया पाया नाम निधान गुरपुरा वेखा लिया प्रभ आत्म राम पछाण सपना का प्रभ एक है दूजा अवरना कोई गुर प्रसादी मन वसै तेत घर प्रगट तेत घट प्रगट होए सब अंतर जामी ब्रह्म है ब्रह्म वसै सब थाए मंदा किसनों आखिया शब्द वेखा हो लिवलाए बुरा भला तिचर आखदा जिचर है दुह माहे गुरमुख एक बुझया एक माहे समाय सेवा सा प्रभ भावसी जो
ਜੋ ਪ੍ਰਭ ਪਾਏ ਥਾਇ ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਇ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੱਥ ਸਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰਹਿ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਜੇ ਸੁੱਖ ਦੇਹ ਤਾਂ ਤੁਝ ਹੈਰਾਧੀ ਦੁੱਖ ਪੀ ਤੁਝੈ ਧਿਆਈ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੇ ਜੋ ਦੇਵਹਿ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲਹਿ ਵਡਿਆਈ ਅੱਖੀ ਕੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝ ਅਰਾਧੀ ਮਾਂ ਜੇ ਮਾਰ ਕੱਢ ਹੈ ਪੀ ਧਿਆਈ ਜੇ ਲੋਕ ਸਲਾਹ ਤਾਂ ਤੇਰੀ ਉਪਮਾ ਜੇ ਨਿੰਦਾ ਹੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਅੱਖ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦਿਵਾਨਾ ਹਾਉ ਹਰ ਤਾਉ ਦਰਸ਼ਨ ਕਹਿ ਤਾਈ ਚੱਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਵਿਗਸਾਈ ਸੇਵਕ ਹੁਕਾ ਹੋਏ ਸੇਵਕ ਵਰਤਾ ਕਰ ਕਰ ਬਿਨਾ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਈ ਜੋ ਤੁਧ ਸੇਵਾ ਹੈ ਸੋ ਤੂੰ ਹੈ ਹੋਵੈ ਹੈ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਹਫਲ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ ਜੇ ਬਖਸੇ ਤਾਂ ਗੁਰਵਡਿਆਈ ਗੁਰਮੁਖ ਬੋਲਾ ਹੈ ਸੋ ਥਾਏ ਪਾਏ ਮਨਮੁਖ ਕਿਛ ਥਾਏ ਨ ਪਾਈ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖਾ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਹੀ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ ਰਹਾਉ ਹਉ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮਿਲਿਆਨ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਮਨ ਤਨ ਮਨ ਦੇਓ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸਤਿਆ ਗੁਰਸਾਲਾ ਹੀ ਹੈ ਉੱਠਦਿਆ ਭੀ ਗੁਰ ਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਆਓ ਤਾਂ ਕਿ ਧੂਵਾ ਪਾਓ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਾਉ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਜੋ ਮਛਲੀ ਬਿਨ ਪਾਣੀਆ ਰਹਿ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੇਤੀ ਪਿਰਹੜੀ ਕਿਉ ਗੁਰਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰਤੁੱਠਾ ਦੇਵੈ ਮਾਏ ਮੈਂ ਧਾਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦ੍ਰਿੜਾਏ ਇਸ ਪ੍ਰਾਪਤ ਸੋਲ ਹੈ ਗੁਰਚਰਣੀ ਚਿਤ ਲਾਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਦੇ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਨਾ ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਤਰਕ ਹੈ ਮੰਨਿਆ ਗੁਰਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨ ਹੈ ਵਿਆਪਤ ਅਨੇਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮਹਿ ਰਹਿਆ ਵਿਆਪੇ ਅਤ ਤ੍ਰਿਸ਼ਨਾ ਕਬਹੂ ਨਹੀਂ ਧਰਾਪੇ ਬਸਾਏ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝੈ ਮਹਾਂ ਗੁਬਾਰਾ ਭ੍ਰਮਤ ਵਿਆਪਤ ਜਰੇ ਵਿਕਵਾਰਾ ਜਾਣ ਨਾ ਪਾਈਆ ਭ੍ਰਮ ਦਰਬਾਰਾ ਆ ਸੰਦੇਸਾ ਬੰਧ ਪੁਰਾਣਾ ਮਹਿਲ ਨਾ ਪਾਵੈ ਫਿਰਤ ਬੇਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ
कछु सियानप उगतना मोरी एक आस ठाकुर प्रभ तोरी करा बेनती संतन पासे मेल लै हो नानक दासे भयो कृपाल साध संग पाया नानक तृप्ते पूरा पाया रहा हो दूजा राग सूही महला पांजवा घर तीजा एक ओहकार सतगुर प्रसाद मिथन मोह अग्न सोख सागर कर कृपा उधर हर नागर चरण कमल सरनाय नारायण दीना नाथ भगत परायण रहाओ अनाथा नाथ भगत भय मेटन साध संग जम दूथन भेटन जीवन रूप अनूप दयाला रावण गणा कटिया जम जाला अमृत नाम रसन नित जापै रोग रूप माया न व्यापै जप गोबिंद संगी सब तारे पोहत नाही पंच पटवारे मान बाच क्रम प्रभ एक त्याय सर्व फला सोई जन पाए धार अनुग्रह अपना प्रभ कीना केवल राम भगत रस दीना आदि मध्य अंत प्रभ सोई नानक तिस्बिन अवर न कोई राग सूही महला पंजवा अष्टपदिया करनामा एक ओहकार सतगुर प्रसाद जिन डिठिया मन रहसिया क्यों पाइया तिन संग जियो संत सज्जन मन मित्र से लायन प्रभ स्यो रंग जियो तिन स्यो प्रीतन तुटई कबन होवै भंग जियो पार ब्रह्म प्रभ कर दया गुण गावा तेरे नित जियो आय मिलहो संत सज्जना नाम जपहो मन मित जियो रहाओ देख सुने न जाने माया मोहया अंध जियो काची देह विण सनी कूड़ कमावै धंध जियो नाम त्यावह से जिण चले गुर पूरे संबंध जियो हुक्मै जोग मह आया चलन हुक्म संजोग जियो हुक्मै परपंच पसरिया हुक्म करे रस भोग जियो जिसनों करता विसरै तिसह विछोड़ा सोग जियो आपन प्रभ भाणिया तरग पैदा जाय जियो ऐथ सुख मुख उजला एको नाम त्याय जियो आदर दिता पार ब्रह्म गुरसेव्या सत भाए जियो थान थनंतर रब रहया सर्ब जिया प्रतपाल जियो सच खजाना संचिया एक नाम धनमाल जियो मन ते कबन विसरै जा आपे होए दयाल जियो आवण जाना रह गए मन उठा नंका जियो ताका अंतर पाइया है ऊंचा अगम पार जियो जिस प्रभ अपना विसरै सो मर जमै लख बार जियो साच नेहो तैन प्रीतमा जैन मन बुठा आप जियो गुण साजी तैन संग बसै गुण साजी तैन संग बसे आठ पहर प्रभ जाप जियो रंग रते परमेसरा बिनसे सगल संताप जियो तू करता तू करणहार तू है एक अनेक जियो तू समर्थ तू सर्वमय तू है बुद्ध विवेक जियो नानक नाम सदा जपी भगत जना की टेक जियो राग सूही महला पंजवा अष्टपदिया घर दसवां काफी एक ओहकार सतगुर प्रसाद जे भुली जे चुकी साई भीत हिंजी काढ़िया जिना जिना नेह दू जाने लगा झूर मरह सेवा डिया हाव ना छोड़ा कंत पासरा सदा रंगीला लाल प्यारा एह महिंजा आसरा रहा साजन तू है सैन तू मैं तुझ ऊपर बहमानिया जा तू अंदर ता सुखे तू निमाणी माणिया जे तू तुठा कृपा निधान ना दूजा वेखाल एहा पाई मुँह दातड़ी नित हिरदा रखा समाल पाव जलाई पंध तव नैणी दरस दिखाल श्रवणी सुनी कहानियां जे गुर थीवै कृपाल किती लख करोड़ प्रिये रोम न पुजन तेरिया तू साही हु साह हाओ कह न सका गुण तेरिया सहिया तू आउ असंख मन्यह हब वधानिया हे कपोरी नगर निहाल देह दर्श रंग वाणिया जय डिठे मन धीरिया गिल विखवन दूरे सो क्यों विसरै माओ मैं जो रहया भर पूरे होए निमाणी कह पई मिलिया सहज सुभाए पूर्व लिखिया पाया नानक संत समाए सूही महला पंजवा सिमरत वेद पुराण पुकारन पोथिया नाम बिना सब कूड़ गल इहो छिया नाम निधान अपार भगता मन वसै जन्म मरण मोह दुख साधु संग सह रह मोह बाद अहंकार सरपल रुन्या सुख न पायन मूल नाम विछुन्या मेरी धार बंधन बंधिया नरक सुर्ग अवतार माया धंधिया सोधत तत बिचारिया नाम बिना सुख ना ही सर पर हारिया आवह जाह अनेक मर जन्मते बेन बूझे सब वाद जोनी परमते जिन काव भय दयाल तिन साधु संग भया अमृत हर का नाम तिनी जनी जप लया खुजह कोट असंख बहुत अनंत ते अनंत के जिस बुझाए आप नेड़ा तिसे विसर नाही दातार अपना नाम दे हो गुण गावा दिन रात नानक चाव ए हो राग सूही महला पहला कुचजी एक ओहकार सतगुर प्रसाद मन्य कुचजी अम्मावण डोसड़े हाओ क्यो सहो रावण जाओ जियो एक दू एक चढ़ंदिया कौन जाने मेरा नाव जियो जिनी सखी सहो रावया से अंबी छावड़ी ए है जियो से गुण मन न आवनी हाओ कै जी दोस तरे जियो
क्या गुण तेरे विथरा हाओ क्या क्या कि ना तेरा नाव जियो एक तटोल ना अंबड़ा हाओ साधु कर भाणा तेरा जाओ जियो सोयना रूपा रंगला मोती ता माणक जियो से वस्तु सह द्वितिया मैं तिन सेव लाया चित जियो मंदर मिट्टी संदड़े पत्थर कीते रास जियो हाओ इन्नी टोली भुलियस तिस कंतन बैठी पास जियो अंबर कुंजा कुरलिया बग बैठे आए जियो सा धन चली साहुरै क्या मोह देसी जाए जी क्या मोह देसी गै जाए जियो सुती सुती झाल थिया भुली वाटड़ी आस जियो तै सह नल मुतियस दुखा कुंतरी आस जियो तुद गुण मैं सब अवगणा एक नानक की अरदास जियो सब राती सुहागणी मैं डोहागण काई रात जियो सूही महला पहला सुचजी जा तू ता मैं सब को तू साहिब मेरी राह जियो तुद अंतर हाओ सुख वसा तू अंतर साबास जियो भाणै तख्त वढाइया भाणै पीहुदास जियो भाणै थल सिर सर्व है कमल फुलै आकाश जियो भाणै भव जल लंघिया भाणै मंझ भरियास जियो भाणै सो सह रंगला सिफत रत्ता गुणतास जियो भाणै सह पी हावला हाओ आवण जान मुयास जियो तू सह अगम अतोलवा हाओ कह कह टह परियास जियो क्या माग क्या कह सुनी मैं दर्शन भूख प्यास जियो गुर सबदी साह पाया सच नानक की अरदास जियो सूही महला पंजवा गुणवंती जो दिसै गुर सिखड़ा तिस निवर लागा पाए जियो आखा बिरथा जियो की गुर सज्जन देह मिलाए जियो सोई दस उपदेसड़ा मेरा मन अंतना काहू जाए जियो एह मन तै कूं देव सा मैं मार्ग देह बताए जियो हाँ आया दूर हा चल कै मैं तकी तव सरण आए जियो मैं आशा रखी चित मैं मेरा सबो दुख गवाए जियो इत मार्ग चले पाईड़े गुर कह सोकार कमाए जियो त्यागे मन की मतड़ी विसारे दूजा भाव जियो यो पाव है हर दरसावड़ा यो पाव है हर दरसावड़ा नह लगा तत्ती वाव जियो हाओ आप बोलना जानदा मैं कह सब हुक्माओ जियो हर भगत खजाना बख्सिया गुर नानक किया पसाव जियो मैं बाहड़ न तरसना भुखड़ी हाओ रजा त्रिपत अगाए जियो जो गुरदीसा सिखड़ा तिसने बिना लागा उपाए जियो राग सूही छंत महला पहला घर पहला एक ओहकार सतगुर प्रसाद भार जोबन मैं मत पीड़ घर पाहणी बल राम जियो मैली अवगुण चित बिन गुर का बिन गुर गुण न समावनी बल राम जियो गुण सार न जानी भरम भलाणी जोबन बाद गवाया वार घर दर दर्शन नहीं जाता फिर का सहज न पाया सतगुर पूछना मार्ग चाली सुती रहन विहानी नानक बाल लत्तन रा डिब्बा रा डिप्पा बिन पेर धन कुमराणी बाबा मैं वर देह मैं हर वर भावै तिसकी बल राम जियो रव रहा जुग चार त्रिभवन बाणी जिसकी बल राम जियो त्रिभवन कंत रवै सुहागण अवगणमंती दूरे जैसी आसा तैसी मानसा पूर रहा पर पूरे हर की नार सो सर्ब सुहागण रांड ना मैले मैलै बेसे नानक मैं वर साचा भावै जुग जुग प्रीतम तैसे बाबा लगन गणाए हम्पी मन्या साहरै बल राम जियो हा साहा हुक्म रजाए सो ना टलै जो प्रभ करै बल राम जियो किरत पाया करतै कर पाया मेट न सकै कोई जाने नाव नरह नेह केवल राम जाने नाव नरह नेह केवल रव रहया तिह लोई माय निरासी रोई बिछुनी बाली बल हेते नानक साच सबद सुख महली गुर चरणी प्रभ चेते बाबल दितड़ी दूर ना आवै घर पे यह बल राम जियो रहसी वेख दूर फिर रावी घर सोही है बल राम जियो साचे फिर लोड़ी प्रीतम जोड़ी मत पूरी प्रधाने संजोगी मेला थान सुहेला गुणवंती गुर ज्ञाने सत संतोख सदा सच पल्लै सच बोलै फिर पाए नानक बिछड़ ना दुख पाए गुरमत अंग समाए राग सूही महला पहला छंत घर दूजा एक ओहकार सतगुर प्रसाद हम घर साजन आए साचा मेल मिलाए सहज मिलाए हर मन पाए पंच मिले सुख पाया साई वस्त प्राप्त होई जिस सेती मन लाया आंदन मेल भया मन मान्या घर मंदिर सोहाए पंच शब्द धुन आनंद बाजे हम घर साजन आए आवह मीत प्यारे मंगल गावह नारे सच मंगल गावह ता प्रभ भावह सोहे लड़ा जुगचारे आपना घर आया थान सुहाया कार्य शब्द सवारे ज्ञान महानस नेत्री अंजन त्रिभवन रूप दिखाया सही सहेली मिलह रस मंगल गावह हम कर साजन आया मानतन अमृत भिन्ना अंतर प्रेम रतन्ना अंतर रतन पदार्थ मीरा परम तत्व विचारो जंत भेख तू सफल्यो दाता सिर सिर देवन हारो तू जान ज्ञानी अंतर जामी आपे करण आपे कारण कीना सुनह स्वामी
तू जान ज्ञाने अंतरजामी आपे कारण की ना सुनो सखी मान मोहन मोहया तान मान अमृत भी ना आत्म राम संसारा साचा खेल तुम्हारा सच खेल तुम्हारा अगम पारा तुद बिन कौन बुझाए सिद्ध साधक सियाने केते तुज बिन कवन कहाए काल बिकाल भये देवाने मन राख्या गुर ठाए नानक अवगुण शब्द जलाए गुण संगम प्रभ पाए राग सूही महला पहला कर दीजा एक ओंकार सतगुर प्रसाद आवह सजना हो देखा दर्शन तेरा राम घर आपन लाए खड़ी तक्का मैं मन चाव कनेरा राम मन चाव कनेरा सुन प्रभ मेरा मैं तेरा परभाषा दर्शन देख भई ने केवल जन्म मरण दुख नासा सगली जोत जाता तू सोई मिलिया भाई सुभाए नानक साजन कौ बल जाइया साच मेरे घर आए घर आयड़े साजना का धन खरी सरसी राम हर मोहड़ी साच शब्द ठाकुर देख रह हर मोहड़ी साच शब्द ठाकुर देख रहंसी राम गुण संग रहंसी खरी सरसी जा रावी रंग रातै अवगण मार गुणी घर छाया पूरा पुरख विधाता तर्क तस्कर मार वसी पंचायण अदल करे विचारे नानक राम नाम निस्तारा गुरमत

ਘਾਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਡਿਵਲਾਈਐ ਫਿਰ ਉੱਚੜੀਐ ਮਾੜੜੀਐ ਤਿਹ ਲੋਆ ਸਿਰਤਾਜਾ ਰਾਮ ਹਉ ਬਿਸਮ ਭਈ ਦੇਖ ਗੁਣ ਹਉ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀਸਾਣੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਣ ਮਤ ਪਤ ਪੂਰੀ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕਿਆ ਦੁੱਖ ਅੰਧੇਰਾ ਉੱਠ ਗਿਆ ਗੁਣ ਜਾਨਿਆ ਲਾੜੇ ਨਾਲ ਸੋਹੈ ਪਰਖ ਮੋਹਣੀ ਐ ਲਿਆ ਵਿਵਾਹ ਹੋਆ ਸੁਭ ਸੇਤੀ ਪੰਜ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਹਾ ਭਲੇ ਹਾਰੀ ਸਾਜਣਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਓ ਗਾਡਿਆ ਮਨ ਲੀੜਾ ਦਿੱਤਾ ਲੀਆ ਤਾਂ ਦਿੱਤਾ ਮਾਨ ਜਿਨ ਸਿਓ ਸੇ ਸੱਜਣ ਕਿਉਂ ਵਿਸਰਾ ਹੈ ਜਿਨ ਦਿਸ ਆਇਆ ਹੋਇ ਰਲੀਆ ਜੀ ਸੇਤੀ ਕਹਿ ਰਹਿ ਹੈ ਸਗਲ ਗੁਣ ਅਵਗੁਣ ਨਾ ਕੋਈ ਹੋਇ ਨੀਤਾ ਨੀਤਾ ਹਾ ਬਲਿਹਾਰੀ ਸਾਜਣਾ ਹਮੀਤਾ ਅਵਰੀਤਾ ਗੁਣਾ ਕਾ ਹੋਵੇ ਵਸਲਾ ਘੱਟ ਵਾਸ ਲਈ ਜੈ ਜੇ ਗੁਣ ਹੋਵੇ ਸਾਜਣਾ ਮਿਲ ਸਾਜ ਕਰੀਜੈ ਸਾਜ ਗਰੀਜਾ ਗੁਣ ਹੈ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਆ ਜਿੱਥੇ ਜਾਏ ਬਹੀਆ ਭਲਾ ਕਹੀਆ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਘੱਟ ਵਾਸ ਲਈ ਜੈ ਆਪ ਕਰੇ ਕਿਸ ਆਖੀਐ ਹੋਰ ਕਹੇ ਹੋਰ ਕਰੇ ਨਾ ਕੋਈ ਆਖਣ ਤਾ ਕਾ ਜਾਈਐ ਜੇ ਭੁੱਲਣਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦਿਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪੇ ਕਰੇ ਕਿਸ ਆਖੀਐ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸਨਾਨ ਦਾਨ ਸੁ ਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰ ਪੰਜ ਮੂੰਹ ਬਿਕਾਰ ਥਾਕੇ ਗੂੜ ਕਪਟਨ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾ ਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸੋ ਸਾਹਿਬ ਸੋ ਸਾ ਲਾਹੀਐ ਜਿਨ ਜਗਤ ਉਪਾਇਆ ਆਏ ਗਇਆ ਕੀ ਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਵਸਾਰਿਆ ਪੰਚ ਭੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਯਾਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣ ਆਵੈ ਮਾਰਗ ਪਾਵੈ ਆਪੇ ਮਨੁਆ ਲਏ ਵਏ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇ ਵਏ ਤੰਤ ਮੰਤ ਪਾ ਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਨਿਰੰਜਨ ਅੰਜਨ ਨਾਮ ਤਿਸੈ ਤੇ ਸੁਝੈ ਗੁਰ ਸਭੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਾਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੇ ਸਾਜਨ ਕਰਹਿ ਰਲੀਆ ਕਰਮ ਧਰਨ ਸੁਭਾਇਆ ਅੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਐ ਕਿਉਂ ਭਾਦਰ ਪਾ ਜਾਣੈ ਆਪ ਮੁਸੈ ਮਤ ਹੋਛੀਐ ਕਿਉ ਰਾਹ ਪਛਾਣੈ ਕਿਉ ਰਾਹ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੁਝੈ ਅੰਧ ਬੂਢਾ ਧੰਧਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬਿਨੰਤੀ ਰਾਹ ਬਹਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਕਿਸ ਪਹਿ ਖੋਲਾ ਘੰਟੜੀ ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋਟ ਨਾ ਆਵੈ ਫੇਰੀਆ ਨਾ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਭਤੀਜਾ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦਾ
ਬਾ ਜਾਂ ਤਾਂ ਅਨਹਦ ਬੀਣਾ ਗੁਰਮਹਿਲੀ ਘਰ ਆਪਣਾ ਸੋ ਭਰ ਪੁਰ ਦੇਣਾ ਕੀਤਾ ਕਿਆ ਸਾਲਾ ਹੀਆ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣ ਆਵੈ ਆਪ ਭੁੱਲ ਨਾ ਭੁੱਲੇ ਜੈ ਜੈ ਕਾਰ ਕਰਹਿ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੇ ਹੀਣਾ ਨੀਚ ਕਰੋ ਬੇਨੰਤੀ ਸਾਚ ਨ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁੱਖ ਸੋਹਿ ਲੜਾ ਹਰ ਧਿਆਵਹ ਗੁਰਮੁਖ ਹਰ ਫਲ ਪਾਵਹ ਗੁਰਮੁਖ ਫਲ ਪਾਵਹ ਹਰ ਨਾਮ ਧਿਆਵਹ ਜਨਮ ਜਨਮ ਕੇ ਦੁਖ ਨਿਵਾਰੇ ਭਲੇ ਹਾਰੀ ਗੁਰ ਆਪਣੇ ਬਿਟਹ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪਹ ਸੁਖ ਫਲ ਹਰ ਜਨ ਪਾਵਹ ਨਾਨਕ ਕਹਿ ਸੁਣਾ ਹੋ ਜਨ ਭਾਈ ਸੁੱਖ ਸੋਹਿ ਲੜਾ ਹਰ ਧਿਆਵਹ ਸੁਣ ਹਾਰ ਗੁਣ ਭੀਨੇ ਸਹਿ ਸੁਭਾਏ ਗੁਰਮਤਿ ਸਹਿਜੇ ਨਾਮ ਧਿਆਏ ਜਿਨ ਕਉ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਾਵ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕਉ ਕਿਰਪਾ ਕੀਨੀ ਮੇਰਾ ਸਵਾਮੀ ਤਿਨ ਆਨ ਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿ ਸੁਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜਾ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਨਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵਹਿ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਨਹਿ ਦਿਸ ਪੂਜ ਹੋਵੈ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਘਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜਿਉ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਸੋ ਗੁਰਮੁਖ ਹੋਵੈ ਹਮੈ ਸ਼ਬਦ ਚਲਾਇਆ ਰਾਮ ਹਮੈ ਸ਼ਬਦ ਚਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਿਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹੈ ਹੈ ਦਰ ਸੱਚੈ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕਹਿ ਨਾਮ ਸਮਾਣੇ ਰਾਮ ਹਰ ਭਗਤ ਕਰਹਿ ਵਿੱਚ ਆਪ ਗਵਾਵਹਿ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੈ ਹਰ ਨਾਮ ਵਿਖਾਣੈ ਭੈ ਭਗਤ ਮੀਠੀ ਲਾਗੀ ਆਨ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕਹਿ ਦਰ ਸਾਚੇ ਆਨ ਦਿਨ ਨਾਮ ਸੰਭਾਲੇ ਮਾਨਮੁਖ ਭਗਤ ਕਰਹਿ ਬਿਨ ਸਤਿਗੁਰ ਵਿਣ ਸਤਿਗੁਰ ਭਗਤ ਨਾ ਹੋਈ ਰਾਮ ਹਮੈ ਮਾਇਆ ਰੋਗ ਵਿਆਪੇ ਮਰ ਜਨਮਹਿ ਦੁੱਖ ਹੋਈ ਰਾਮ ਮਰ ਜਨਮਹਿ ਦੁੱਖ ਹੋਈ ਦੂਜਾ ਭਰਮ ਦੂਜਾ ਭਾਏ ਪਰਜ ਵਿਗੋਈ ਵਿਣ ਗੁਰ ਤਤ ਨਾ ਜਾਣਿਆ ਭਗਤ ਵੀ ਹੋਣਾ ਸਭ ਜਗ ਭਰਮਿਆ ਅੰਤ ਗਾਇਆ ਪਛਤਾਨਿਆ ਕੋਟ ਮਧੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜਾ ਭਾਏ ਪਤ ਖੋਈ ਭਗਤਾ ਕਹਿ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੁੱਟ ਕਦੇ ਨਾ ਨਿਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕਾ ਸ਼ਬਦ ਸਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੁਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੂ ਰਾਮ ਹਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਰੱਖਿਆ ਉਰਧਾਰੂ ਉਰਧਾਰੇ ਰਾਮ ਸੱਚ ਰੱਖਿਆ ਉਰਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸੱਚਾ ਸਤਿਗੁਰ ਸਾਚ ਬੁਝਾਇਆ ਪਤ ਰਾਖਿਆ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚਾ ਨਾਮ ਸੁੱਖ ਹੋਈ ਸੋਈ ਸੱਚਾ ਨਾਮ ਸੁੱਖ ਹੋਈ ਰਾਮ ਸੱਚਾ ਨਾਮ ਸੁੱਖ ਹੋਈ ਮਰੈ ਨਾ ਕੋਈ ਗਰਭ ਨਾ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਇ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਆਣ ਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛਣ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵਹਿ ਤਿਤ ਘਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਾਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਹ ਸੱਚ ਪਸਰਿਆ ਅਵਰਨ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੁਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣ ਤਾ ਸੱਚ ਜਾਣ ਹੈ ਸੱਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੁਭਾ ਸੱਚੇ ਹੀ ਸੁੱਖ ਹੋਈ ਸਾਚ ਰੱਖੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੋਹੀ ਮਹੱਲਾ ਤੀਜਾ
ਜੁਗਤਾ ਅੰਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਜੁਗ ਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਹਿ ਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਪੁਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕਾਂਤੈ ਰਾਵੈ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵਹਿ ਸੋਈ ਰਾਮ ਸਦਾ ਸੋਵੈ ਹੋਵੈ ਹੈ ਸੁਹਾਗਣੀ ਫਿਰ ਮਹਿਲਾ ਵੇਸਣਾ ਹੋਈ ਰਾਮ ਫਿਰ ਮਹਿਲਾ ਵੇਸਣਾ ਹੋਈ ਗੁਰਮੁਖ ਬੂਝੈ ਕੋਈ ਹਮੈ ਮਾਰ ਪਛਾਣਿਆ ਕਰਣੀ ਕਾਰ ਕਮਾਵੈ ਸਭ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕਾ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀ ਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਇਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣਿਆ ਗੁਰਮਤੀ ਹਰ ਪਾਏ ਸਾ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਸਾ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇ ਸੁਹਾਲੀ ਮੇਰੇ ਪ੍ਰਭ ਭਾਣੀ ਸੱਚ ਸੀ ਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਾਲਕ ਹੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ ਸੂਹੀ ਮਹਲਾ ਤੀਜਾ ਹਰ ਹਰੇ ਹਰ ਗੁਣ ਗਾਵਹ ਹਰ ਗੁਰਮੁਖੇ ਪਾਏ ਰਾਮ ਅਨ ਦਿਨੋ ਸ਼ਬਦ ਰਵਹ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵਹ ਨਾਰੀ ਅਨ ਦਿਨ ਭਗਤ ਕਰਹਿ ਗੁਰ ਆਗਿਆ ਸਾ ਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸਹਾਏ ਨਾਨਕ ਤਿਨ ਘਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਭਇਆ ਹਰ ਨਾਮ ਰਹੇ ਦੇ ਬੁਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵਹਿ ਸਹਿ ਸਮਾਵਹਿ ਸਭ ਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸਤ ਸੰਤ ਸੰਗਤ ਸਿਉ ਮੇਲ ਭਇਆ ਹਰ ਹਰ ਨਾਮ ਸਮਾਏ ਰਾਮ ਗੁਰ ਕਾ ਸ਼ਬਦ ਸਦ ਜੀਵਨ ਮੁਕਤ ਭਏ ਹਰ ਕਾ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁ ਆਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਆਨ ਦਿਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਵਸਾ ਨਾਮ ਮਨ ਵਸਾਏ ਨਾਨਕ ਤਿੰਨ ਘਰ ਸਦ ਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿੰਨ ਕੇ ਦੁੱਖ ਗਵਾਇਆ ਰਾਮ ਤਿੰਨ ਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵਹਿ ਰੰਗਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਪ ਹੈ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ ਸੂਹੀ ਮਹੱਲਾ ਤੀਜਾ ਜੇ ਲੋੜਹਿ ਵਾਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ ਸਦਾ ਹੋਵਹਿ ਸੁਹਾਗਣੀ ਹਰ ਜਿਉ ਮਰੈ ਨਾ ਜਾਏ ਰਾਮ ਹਰ ਜਿਉ ਮਰੈ ਨਾ ਜਾਏ ਗੁਰ ਕੈ ਸਹਿ ਸੁਭਾਈ ਸਾਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸੀ ਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਸਦਾ ਫਿਰ ਰਾਵੇ ਆਪਣਾ ਜਿਨ ਗੁਰਚਰਣੀ ਚਿਤ ਲਾਇਆ ਪਿਰ ਪਾਇਣ ਬਾਲੜੀਏ ਅਨੰਦ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮੈਲ ਨ ਰਾਤੀ ਰਾਮ ਤਿਤ ਤਨ ਮੈਲ ਨ ਰਾਤੀ ਹਾਲ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨੰਦ ਰਾਵੇ ਹਰ ਪ੍ਰਭ ਆਪਣਾ ਵਿੱਚ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲਾਇ ਵਡਿਆਈ ਪ੍ਰਭ ਭਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਦਿਨ ਪਾਇਆ ਰਾਮ ਸੋ ਸਹੁ ਅਤਿ ਨਿਰਮਲ ਦਾਤਾ ਜਿਨ ਵਿੱਚ ਆਪ ਗਵਾਇਆ ਰਾਮ ਵਿੱਚ ਮੋਹ ਚੁਕਾਇਆ ਸਾ ਭਰਮ ਸਾ ਹਰ ਪਾਇਆ ਹਰ ਕਾਮਣ ਮਨ ਭਾਣੀ ਆਨ ਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤੈ ਬਿਨ ਗੁਰ ਕਹਿਣੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰਸੇਤੀ ਚਿੱਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਧਾਰੇ ਰਾਮ ਹਰ ਰਾਖਿਆ ਉਰਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣਾ ਗੁਰ ਕਾ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ
हर हर एको पाया हर प्रभ नानक कृपा धारे सुख सोहिला राम नाम गुर शब्दी विचारे हमनी भी प्रभ अत उचा क्यों कर मिलिया जाए राम गुर मेली बहु कृपा धारी हर कै शब्द सुभाए राम मिल शब्द सुभाए आप गवाए रंग से रलिया माने से सुखाली जा प्रभ पाया हर हर नाम समाणे नानक सुहागण सावड़ भागी जे चलै सतगुर पाए हम नीवी प्रभ अत उचा क्यों कर मिलिया जाए राम घट घटे सबरां विच एको एक एको राम पतारू राम एक ना प्रभ दूर वसै एक ना मन आधारू राम एक ना मन आधारू सिरजन हारो वड़भागी गुर पाया घट घट हार प्रभ एको स्वामी गुरमुख अलख लखाया सहजे आनंद हुआ मन मान्या नानक ब्रह्म विचारू घट घटे सपना विच एको एको राम पतारू राम गुर सेवन सतगुर दाता हर हर नाम समाया राम हर धूड़ देव मैं पूरे गुर की हम पापी मुक्त कराया राम पापी मुक्त कराए आप गवाए निज घर पाया बासा विवेक बुद्ध सुख रहण विहाणी गुरमत नाम प्रगासा हर हर आनंद भया दिन राति नानक हर मीठ लगाए गुर सेवन सतगुर दाता हर हर नाम समाए राग सूही महला चौथा छंत घर पहला एक ओंकार सतगुर प्रसाद सतगुर पुरख मिलाए अगुण विकणा गुण रवा बल राम जियो हर हर नाम ते आए गुरबाणी नित नित चवा बल राम जियो गुरबाणी सद मीठी लागी पाप विकार गवाया होमै रोग गया पर भाव भागा सहजे सहज मिलाया काया सेज गुर शब्द सुखाली ज्ञान तत् कर भोगो आन दिन सुख माणे नितर लिया नानक तुर संजोगो सत संतोख कर पाओ कुड़म कुड़म आई आया बल राम जियो संत जना कर मेल गुरबाणी गावाया बल राम जियो बाणी गुर गाई परम गत पाई पंच मिले सोहाया गया क्रोध ममता तन नाठी पा खंड भरम गवाया हम पीर गई सुख पाया आरोगत पये शरीरा गुरप्रसादी ब्रह्म पछाता नानक गुणी गहीरा मनमुख विछड़ी दूर महल न पाए बल राम महल न पाए बल गई बल राम जियो अंतर ममता कूर कूड़ विहाजे कूड़ लई बल राम जियो कूड़ कपट कमावै महा दुख पावै विण सतगुर मग न पाया उजड़ उजड़ पंथ भ्रमै गावारी खेन खेन धक्के खाया आपे दया करे प्रभदाता सतगुर पुरख में लाए जन्म जन्म के विछड़े जन मिले नानक सहज सुभाए आया लगन गणाए हृदय धन उमा हिया बल राम जियो पंडित पादे आण पत्ती बह बह वह चाहिया बल राम जियो पत्ती वाह चाई मन वजी वाह दाही जब साजन सुने कर आए गुणे ज्ञानी बह मता पकाया फेरे तत् दिवाए वर पाया पुरख अगम अगोचर साधन अवतन बल बाल सखाई नानक कृपा कर कै मेले विछड़ कदे न जाई सूही महला चौथा हर पहलड़ी लाभ परवृत्ति कर्म दृढ़ाया बल राम जियो बाणी ब्रह्मा वेद धर्म दृढ़ पाप तजाया बल राम जियो धर्म दृढ़ हर नाम त्यावह सिमरित नाम दृढ़ाया सतगुर गुर पूरा आराध सब किल विख पाप गवाया सहज आनंद हुआ वड़भागी मन हर हर मीठा लाया सहज आनंद हुआ वड़भागी मन हर हर मीठा लाया जन कह नानक लाभ पहली आरंभ काज रचाया हर दूजड़ी लाभ सतगुर पुरख मिलाया बल राम जियो निर्भाव भै मन होए होमै मैल गवाया बल राम जियो निर्मल भाव पाया पाया हर गुण गाया हर वेखा राम हदूरे हर आत्म राम पसारिया स्वामी सर्ब रहया भर पूरे अंतर बाहर हर प्रभ एको मिल हर जन मंगल गाए जन नानक दूजी लाभ चलाई अनहद शब्द बजाए।

ਸਰਦਾ ਰਸਨ ਰਸਾਈ ਹਰ ਰਸਨ ਰਸਾਈ ਮੇਰੇ ਪ੍ਰਭ ਭਾਈ ਮਿਲਿਆ ਸਹਿਜ ਸੁਭਾਈ ਅਣਦਿਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਿਵਲਾਈ ਵੱਡਾ ਭਾਗ ਗੁਰਪੂਰਾ ਪਾਈਆ ਅਣਦਿਨ ਨਾਮ ਤੇ ਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਣ ਸਮਾਏ ਸੰਗਤ ਸੰਤ ਮਿਲਾਏ ਹਾਰ ਸਰ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰਾ ਦੁਰਮਤ ਮੈਲ ਗਏ ਭ੍ਰਮ ਭਾਗਾ ਹਮੈ ਬਿਨਠੀ ਪੀਰ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਦਰ ਪ੍ਰਭੂ ਸਤਸੰਗਤ ਪਾਈ ਨਿਜ ਘਰ ਹੋਆ ਵਾਸਾ ਹਰ ਮੰਗਲ ਰਸਨ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਕਾਸ਼ਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਜਾਣਨ ਘਰ ਮੰਦਰ ਸੁਹਾਇਆ ਤਾਨ ਮਨ ਅਰਪ ਸੀਗਾਰ ਬਣਾਏ ਹਰ ਪ੍ਰਭ ਸਾਚੇ ਭਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਧਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਓ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਵ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨ ਜਾਈ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੋ ਸੰਤ ਜਨ ਹੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਸਬਦ ਘਨੇਰੇ ਰਾਮ ਸਬਦ ਘਨੇਰੇ ਹਰ ਭਰਮ ਤੇਰੇ ਤੂੰ ਕਰਤਾ ਸਭ ਥਾਈ ਅਹਿਨਸ ਜਪੀ ਸਦਾ ਸਾਲਾ ਹੀ ਸਾਚ ਸ਼ਬਦ ਲਿਵਲਾਈ ਆਣ ਦਿਨ ਸਹਿਜ ਰਹਿ ਰੰਗਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੁਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੁਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵੈ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਅਹਿਨ ਇਸ ਨਾਮ ਤੇ ਆਏ ਇਹੋ ਜਾਗੋ ਦਿੱਤਰ ਮਨਮੁਖ ਪਾਰ ਨ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਇ ਨ ਪਾਈ ਬਿਰਥਾ ਜਨਮ ਗਵਾਇਆ ਜਗ ਮਹਿ ਦੁੱਖ ਪਾਵੈ ਚੁਪਾ ਖਾਵੈ ਅੰਤ ਗਾਇਆ ਪਛਤਾਇਆ ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕਟਾਂਬ ਸੁੱਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗਹਿ ਸਾਸਨ ਜਾਈ ਹਉ ਪੁੱਛਾ ਆਪਣਾ ਸਤਿਗੁਰ ਦਾਤਾ ਕਿਨ ਬਿਧ ਤੁੱਤਰ ਤਰੀਆ ਰਾਮ ਸਤਿਗੁਰ ਭਾਏ ਚੱਲਹੁ ਜੀਵਤਿਆ ਮਰੀਆ ਰਾਮ ਜੀਵਤਿਆ ਮਰੀਆ ਭਉ ਜਲ ਤਰੀਆ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੋਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ ਹਉ ਮਨ ਤਨ ਦੇਵਾ ਸਤਿਗੁਰੈ ਮੈਂ ਮਿਲਿਆ ਪ੍ਰਭ ਗੁਣਤਾਸੇ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਬਾਸੇ ਵਡਭਾਗੀ ਹਰ ਪਾਇਆ ਜਾਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ ਘਰ ਆਵਹ ਚਿਰੀ ਵਿਛੁਨਿਆ ਮੈਂ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹੋ ਤੁਜ ਬਾਜਹ ਖਰੀ ਉਡੀਣੀਆ ਜਿਉ ਜਲ ਬਿਨ ਮੀਨ ਮਰਾਹ ਵਡਭਾਗੀ ਹਰ ਧਿਆਇਆ ਜਨ ਨਾਨਕ ਰਾਮ ਸਮਾਹਾ ਮਾਨ ਤਹਿ ਦਿਸ ਚਲ ਚਲ ਭਰਮਿਆ ਮਨਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਣਤ ਧਨ ਧਰ ਦੱਬਿਆ ਫਿਰ ਭੁੱਖ ਫਿਰ ਬਿਖ ਭਾਲਣ ਗਿਆ ਜਾਨ ਨਾਨਕ ਨਾਮ ਸਲਾਹਿ ਤੂ ਬਿਨ ਨਾਵੈ ਪਾਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ

ਸਭ ਕਾਲ ਖਾ ਜਿਨ ਇਹਨਾਂ ਮਨਮੁਖ ਮੂੜ ਸੁਜਤੀ ਆ ਜਿਨ ਨਾਨਕ ਗੁਰਮੁਖੀ ਉਭਰੇ ਗੁਰ ਸਭ

ਹਕੀਕਤ ਸੇਧੀ ਹਰ ਪ੍ਰਭੂ ਰਾਮ ਰਾਜਾ ਗੁਰ ਦੱਸੇ ਹਰ ਮੇਲੇ। ਮੈਂ ਮਨ ਤਨ ਪ੍ਰੇਮ ਵੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹਉ ਗੁਰ ਵਿਟੋਂ ਘੋਲ ਘੁਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗੇ ਦੇਈ ਗੁਰ ਤੁਠਾ ਜੀਓ ਰਾਮ ਰਾਜਿਆ ਜਨ ਨਾਨਕ ਘਰ ਮੇਲੇ ਰਾਗ ਸੂਹੀ ਛੰਦ ਮਹੱਲਾ ਪੰਜਵਾਂ ਘਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਹੇ ਦੇਖੋ ਭੁਲਾਨਾ ਸੁਣ ਬਾਬਰੇ ਨਿਹੋ ਕੂੜਾ ਲਾਇਓ ਕੁਸੁੰਭ ਰੰਗਾ ਨਾਲ

ਰਿਹਾ ਝੂਠ ਸੰਗ ਲਪਟਾਨਾ ਨਾਨਕ ਦੀ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕਰ ਹੱਥ ਪੁਰਾਣਾ ਸੁਭ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਚਲ ਹੱਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਏ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਕਹਿ ਰਹੀ ਹੈ।

ਹੰਕਾਰੇ ਸੁਣ ਭਏ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸਹੁਰੇ ਪਈਏ ਇੱਕ ਹਰ ਬਲਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਕੇ ਭਿੰਨ ਕਰ ਬਲਰਾਮ ਜੀਓ ਬਿਸਮ ਪੇਕੇ ਬਿਸਮ ਸੁਣੀਏ ਬਿਸਮਾਦ ਨਦਰੀ ਆਇਆ ਜਲ ਥਲ ਮਈਲ ਪੂਰਨ ਸੁਵਾਮੀ ਘਟ ਘਟ ਰਿਹਾ ਸਮਾਇਆ ਜੇ ਤੇ ਉਪਜਿਆ ਤੇ ਸਮਾਇ ਸਮਾਇਆ ਕੀਮਤ ਕਹਿ ਨਾ ਜਾਏ ਜਿਸ ਕੇ ਚਲਤ ਨਾ ਜਾਈ ਲਖਣੇ ਨਾਨਕ ਤਸੇ ਧਿਆਏ ਰਾ

ਮਨ ਜਾਣਾ ਭਾਈ ਭਗਤ ਸੋ ਭਾਈ ਹਰ ਜਾਪ ਆਪਣੇ ਪ੍ਰਭ ਭਾਵਾ ਜਾਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਲਵੰਤ ਨਾਨਕ ਗੁਰ ਭਰਮ ਖੋਇਆ ਜਦ ਦੇਖਾਂ ਤਦ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰਸੰਤ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆ ਹਉ ਤਾਪ ਬਿਣਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ਮਨ ਸ਼ਾਂਤ ਆਈ ਵੱਜੀ ਵਧਾਈ ਮਨੋ ਕਦੇ ਨਾ ਵਿਸਰਿਆ ਬਣਵੰਤ ਨਾਨਕ ਸਤਿਗੁਰ ਦਰੜਾਇਆ ਸਦਾ ਭਜ ਜਗਦੀ ਸਰੇ ਰਾਗ ਸੋਹੀ ਸ਼ੰਤ ਮਹਲਾ ਪੰਜਵਾਂ ਘਰ ਤੀਜਾ

ਅੱਡ ਦਾਣਾ ਕਰ ਮਿਹਰਾ ਮੰਤ ਸਾਈ ਕਿਰਪਾ ਕੀਜੇ ਸਾਹ ਮਤ ਦੀਜੇ ਆੜ ਪੈਰ ਤੁਧ ਧਿਆਈ ਗਰਭ ਨਾ ਕੀਜੇ ਰੇਨ ਹਵੀਜੇ ਤਾਂ ਗਦ ਜੀਰੇ ਤੇਰੀ ਸਾਬੀ ਉਪਰ ਨਾਨਕ ਕਾ ਠਾਕਰ ਮੈਂ ਜੇਹੀ ਘਣ ਚੇਰੀ ਰਾਮ ਤੁਮ ਗੋਹਰਾ ਤੁਗਹਰ ਗੰਭੀਰਾ ਤੁਮ ਪਿਰ ਹਮ ਬੋਹਰੀਆ ਰਾਮ ਤੁਮ ਵੱਡੇ ਵੱਡੇ ਬਾਡੀ ਉੱਚੇ ਹੋ ਇਤਨ ਕੁਲ ਹਰੀਆ ਰਾਮ ਹਉ ਕਿਛ ਨਾਹੀ ਇੱਕ ਇੱਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਟ ਨਿਮਕ ਪ੍ਰਭ ਜੀ ਮਾ ਸਰਬ ਰੰਗ ਰਸ ਮਾਨਾ ਚਰਨੈ ਸਰਣੀ ਦਾਸੇ ਦਾਸੀ ਮਨ ਮੋਲੇ ਤਨ ਹਰੀਆ ਨਾਨਕ ਠਾਕਰ ਸਰਬ ਸਮਾਣਾ ਆਪਣ ਭਾਵਨ ਕਰੀਆ

ਜਾਂ ਕੋ ਨਦਰ ਸਰਨ ਦੇ ਸਿਰਨ ਦੇ ਮਨਮੁਖ ਭੁਲੀ ਬਹੁਤੀ ਦਾਹੀ ਫਾਥੀ ਮਾਇਆ ਫੰਦੇ ਠਾਕਰ ਭਾਣੀ ਸਾ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕੀ ਧਰ ਤੂੰ ਹੈ ਠਾਕਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਜਾਂ ਘੁੰਨ ਘੋਲੀ ਵੰਜਾਂ ਤੂੰ ਪਰਬਤ ਮੇਰਾ ਓਲਾ ਰਾਮ ਹਉ ਬਲ ਜਾਈ ਲੱਖ ਲੱਖ ਲੱਖ ਬਰੀਆ ਜਿਨ ਭਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰ ਠਾਕਰ ਸਿਉ ਮਨ ਮਾਨਾ ਪ੍ਰਭ ਦੀ ਬਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਗਤ ਜੁਗਤ ਦਰ ਖੋ

ਧੂੜੀ ਨਿਤ ਨਾਪੇ ਰਾਮ ਅਰ ਧੂੜੀ ਨਾਈਏ ਪ੍ਰਭੂ ਧਿਆਈਏ ਗੁਰ ਜੂਣ ਨਾ ਆਈਏ ਗੁਰਚਰਨ ਲਾ ਗੁਰਚਰਨੀ ਲਾਗੇ ਪਰਮ ਪਉ ਭਾਗੇ ਮਨ ਚਿੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੇ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੇ ਵਸਿਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਬਲ ਜਨਮ ਹੋਆ ਪਉ ਪਾਗਰ ਭੇਟਿਆ ਇੱਕ ਮੁਰਾਰੀ ਜਿਸ ਕਾ ਸਾਹ ਤਿੰਨ ਹੀ ਮਿਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਏ ਮਿਲ ਸਤਿ

ਗ੍ਰਾਮ ਭਵਜਲ ਤਰਿਆ ਹਰ ਸਿਮਰਿਆ ਸਕਲ ਮਨੋਰਥ ਪੂਰੇ ਮਹਾਂ ਵਿਕਾਰ ਗਏ ਸੁਖ ਉਗਜੇ ਬਾਜੇ ਅਨਹਤ ਤੂਰੇ ਮਨ ਬਾਂਚ ਫਲ ਪਾਏ ਸਗਲੇ ਕੁਦਰਤ ਕੀਮਾ ਅਪਰਾ ਕਹੋ ਨਾਨਕ ਪ੍ਰਭ ਕਿਰਪਾ ਕੀਜੇ ਮਨ ਸਦਾ ਚੇ ਚੱਲੇ ਤੇਰੇ ਮਾਰਗ।

ਕਾਰਨ ਗੋਪਾਲਾ, ਸਭ ਕੇ ਤੇਰਾ ਤੂੰ ਭਰਾ ਮੇਰਾ, ਮੇਰੇ ਸੁਥਾਗਰ ਦੀਨ ਦਿਆਲਾ, ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ, ਕਹੁ ਨਾਨਕ ਪ੍ਰਭ ਕਿਰਪਾ ਕੀਨੀ, ਚਰਨ ਕਮਲ ਮਨ ਲਾਗਾ, ਸੂਹੀ ਮਹੱਲਾ ਪੰਜਵਾਂ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤੂੰ ਜਾਵੇ ਰਾਮ, ਗੁਣ ਗਾਏ ਮਰਮ ਪਦ ਪਾਇਆ ਪ੍ਰਭ ਕੀ ਉੱਤਮ, ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਥੀ ਅਕਥ ਕਹਾਣੀ,

ਭੁੱਖੇ ਸੱਜ ਕਰਨੀ ਸਾਰੀ, ਡਨਸੇ ਬਿਨਸੇ ਭ੍ਰਮ ਪੈ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਜਸ ਸੁਣ ਸੁਣ ਮਨ ਤਨ ਹਰਿਆ, ਸਰਬ ਸੁਖਾਂ ਤਿਸੀ ਬਣਿਆਏ ਜੋ ਪ੍ਰਭ ਆਪਣਾ ਕਰਿਆ। ਘਰ ਮੈਂ ਨਵ ਨਿਧ ਬਰੇ ਭੰਡਾਰਾ, ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨਾ ਵਿਸਰੇ, ਪੂਰਨ ਜਾਂ ਕੇ ਭਾਗਾ। ਛਾਇਆ ਪ੍ਰਭ ਛਤਰਪਤ ਕੀਨੀ, ਸਗਲੀ ਤਪਤ ਵਿਨਾਸੀ ਰਾਮ, ਦੁਖ ਪਾਪ ਕਾ ਡੇਰਾ ਢਾਠਾ, ਕਰ ਜਾਇਆ ਰਾਸੀ ਰਾਮ। ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ, ਸਾਹਿ ਧਰਮ ਪੁੰਨ ਫਲਿਆ, ਸੋ ਪ੍ਰਭ ਆਪਣਾ ਸਦਾ ਧਿਆਈਏ ਸੇ, ਸੋਵਤ ਬੈਸਤ ਖਲਿਆ, ਗੁਣ ਨਿਧਾਨ ਸੁਖ ਸਾਗਰ ਸੁਆਮੀ, ਜਲ ਥਮਯਲ ਸੋਈ, ਜਨ ਨਾਨਕ ਪ੍ਰਭ ਕੀ ਸਰਣਾਈ, ਤਿਸ ਬਨਿਆ ਵਰਨਾ ਕੋਈ। ਮੇਰਾ ਘਰ ਬਣਿਆ ਬਨ ਤਾਲ ਬਣਿਆ, ਪ੍ਰਭ ਪਰਸੇ ਅਰ ਰਾਇਆ ਰਾਮ, ਮੇਰਾ ਮਨ ਸੋਇਆ ਮੀਤ ਸਾਜਨ ਸਰਸੇ, ਗੁਣ ਮੰਗਲ ਹਰ ਗਾਇਆ ਰਾਮ। ਗੁਣ ਗਾਏ ਪ੍ਰਭੂ ਤੇ ਆਏ, ਸਾਚਾ ਸਗਲ ਇੱਛਾ ਪਾਈ ਆ, ਗੁਰ ਚਰਨ ਲਾਗੇ ਸਦਾ ਜਾਗੇ, ਮਨ ਵਜੀਆਂ ਵਾਧਾਈ ਆ, ਕਰੀ ਨਦਰ ਸੁਆਮੀ ਸੁਖੇ ਗਾਮੀ, ਹਲਤ ਪਲਤ ਸਵਾਰਿਆ, ਬਣਵੰਤ ਨਾਨਕ ਨਿਤ ਨਾਮ ਜਪੀਏ, ਜੀਓ ਪਿੰਡ ਜਿਨ ਧਾਰਿਆ, ਸੂਹੀ ਮਹੱਲਾ ਪੰਜਵਾਂ, ਭੈ ਸਾਗਰੋ ਭੈ ਸਾਗਰ ਤਰਿਆ, ਹਰ ਨਾਮ ਧਿਆਈ ਰਾਮ, ਬਹੁਤ ਡਾਰ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਈ ਰਾਮ। ਗੁਰ ਸਬਦੀ ਤਰੀਏ ਬੁੜ ਨਾ ਮਰੀਏ, ਝੂਖੇ ਆਵਣ ਜਾਣਾ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ, ਦੁੱਖ ਨਾ ਭੂਖ ਨਾ ਰੋਗ ਬਿਆਪੇ, ਸੁਖ ਸਾਗਰ ਸਰਣੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ।

ਨਾ ਜਾਈ। ਸਾਵਡ ਭਾਗ ਉਸਦਾ ਸੁਹਾਗਨ, ਰਾਮ ਨਾਮ ਗੁਣ ਚੀਨੇ, ਕਹੁ ਨਾਨਕ ਰਵੇ ਰੰਗ ਰਾਤੇ, ਪ੍ਰੇਮ ਮਹਾਂ ਰਸ ਭੀਨੇ, ਅਨੰਦ ਬਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੇ ਰਾਮ।

ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਸਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੁ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਓਂਕਾਰਣਿਆ ਏਕ ਓਂਕਾਰ ਧਿਆਇ ਰਾਮ ਜਾਪੇਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਯਲ ਪੂਰ ਪੂਰਨਾ ਤਿਸ ਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ ਬਿਗਸੈ ਆਪ ਲਏ ਮਿਲਾਏ ਸੁਹੀ ਮਹੱਲਾ ਪੰਜਵਾਂ ਅਵਜਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨਿਛੇ ਸਹੀ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ

ਬਰਿਹਾਰੀ ਦਿਨੇ ਉਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਰਨਾਮ ਰਾਧੇ ਕੱਟੀਏ ਜਾਂ ਕੀ ਫਾਸੀ ਰਾਮ ਕਾਟੀ ਜਾਂ ਫਾਸੀ ਬ੍ਰਭ ਨਾਸੀ ਅਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਜਣ ਸੁਖ ਮਾਣੀ ਰਲੀਆਂ ਦੁਖ ਦਰਦ ਭ੍ਰਮ ਨਾਸੀ ਸਬਦ ਸੁਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸੁਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ।

ਤਿਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਅਨਹਦ ਚੋਜ ਭਗਤ ਭਾਵ ਭੰਜਨ ਅਨਹਦ ਵਾਜੇ ਧੁਨੀਏ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਇਟ ਨਿਤ ਹੋਵੇ ਹਰ ਨਾਮ ਅਰਾਧੇ ਸਮੈਲ ਸਭ ਕਾਟੇ ਕਿਲ ਬਿਕ ਸਗਲੇ ਖੋਵੇ ਤੈ ਜਨਮ ਨ ਮਰਨਾ ਆਵਣ ਜਾਣਾ ਬਹੁੜ ਨਾ ਪਾਈਐ ਜੂਨੀ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਚ ਪੁੰਨੀਐ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜੇ ਆਪ ਖਲੋਇਆ ਹਰ ਕੰਮ ਕੁਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਘਰ ਪਿਆ ਜਗ ਅੰਤਰ ਲਾਥੇ ਸਗਲ ਵਸੂਰੇ ਪੂਰਨ ਪੁਰਖਿਆ ਚੌਥੇ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿਧ ਰਿਧ ਦੀਨੇ ਕਰਤੇ ਤੋਟ ਨਾ ਆਵੀ ਰਾਮ ਕਰਤੇ ਤੋਟ ਨ ਆਵੇ ਕਾਈ ਰਾਮ

ਵਾਈਨ ਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ ਸਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੂਖ ਸੁਭਾਈ ਹੀ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹੇ ਨਾਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੀ ਰਾਹ ਤਿਸ ਕੀ ਉਪਮਾ ਕਿਆ ਗਣੀ ਅਰਸਰ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ ਪਤਤ ਪਾਵਨ ਬਿਰਧ ਸੁਆਮੀ ਨਾਨਕ ਸਭ ਦੇ ਆਧਾਰਾ ਗੁਣ

ਦਿਨੋ ਜਿਸ ਪ੍ਰੀਤ ਲਾਗੀ ਨਾਮ ਛੇਤੀ ਮਨ ਤਾਨੇ ਅੰਮ੍ਰਿਤ ਭੀਜੈ ਬਨਵੰਤ ਨਾਨਕੇ ਛਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੁਹੀ ਮਹਲਾ ਪੰਜਵਾਂ ਸ਼ੰਤੇ ਕੋ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਆਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ ਪਤਤ ਪਾਵਨਾ ਬਿਰਧ ਸੁਦਾ ਇੱਕ ਤਿਲ ਨਹੀਂ ਭੰਨੇ ਘਾਲੇ ਘਟ ਘਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਔ ਬਿਸਮ ਪਈ ਜੀ ਹਰ ਦਰਸ਼ਨ ਦੇਖਿਓ ਪਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਸ਼ਾਰਾ ਭਰਾ ਭਿਗਤ ਜੀਵਾਂ ਠੰਡੀ ਥੀ ਵਾਂ ਤਿਸ ਜਿਵ ਦੇ ਵਰਣਾ ਕੋਈ ਆਦਿ ਅੰਤ ਮੱਧ ਪ੍ਰਵਰ ਵਿਆ ਜਲ ਥਲ ਮਈਲ ਸੋਈ ਚਰਨ ਕਮਲ।

ਪ੍ਰਾਣਿਆ ਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਗੁਮ ਵਿਚਾਰੋ ਮਿਲ ਸਾਧੂ ਦੀਨਾ ਤਾਹਾ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੁਖ ਆਨੰਦ ਕਨੇਰੇ ਓਮੇ ਬਿਨਠੀ ਗਾਠੇ ਸਭ ਕੇ ਮਦ ਸਭੂ ਤੇ ਬਾਹਰ ਰੋਗ ਸੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਅਰ ਪ੍ਰੀਤਮ ਮਨੇ ਸਧਾਰੋ ਮੈਂ

ਠਾਉ। ਐਸਾ ਸਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋ ਬਈ ਐਨਸ ਲਾਗੇ ਭਾਉ। ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ ਮਹੱਲਾ ਤੀਜਾ। ਲੋਕਾਂ ਵੇ ਹਉ ਸੁਹਾਵੀ, ਸੁਹਾ ਵੇਸ ਕਰੀ ਵੇਸੀ ਸਾਹੋ, ਨਾ ਪਾਈਏ ਕਰ ਕਰ ਵੇਸ ਰਹੀ। ਨਾਨਕ ਤਿੰਨੀ ਸਭ ਪਾਇਆ ਜਿਨ ਜਿੰਨੀ ਗੁਰ ਕੀ ਸਿੱਖ ਸੁਣੀ, ਜੋਤ ਸੁਭਾਵੇ ਸੋ ਥੀਏ ਨਿਬਿਧ ਕੰਤ ਮਿਲੀ ਪੌੜੀ। ਹੁਕਮੀ ਸੇਠ ਸਾਜੀਅਨ ਬਹੁ ਭਿਤ ਸੰਸਾਰਾ, ਤੇਰਾ ਹੁਕਮ ਨ ਜਾਪੀ ਕੇਤੜਾ, ਸੱਚੇ ਲਾਖੇ ਉਪਾਰਾ, ਇੱਕ ਨਾਨੂੰ ਤੂੰ ਮਿਲ ਲੈ ਗੁਰ ਸ਼ਬਦ ਵਿਚਾਰਾ, ਸੱਚ ਰਤੇ ਸੇ ਨਿਰਮਲੇ ਹਉਮੈ ਤਜੇ ਵਿਕਾਰਾ, ਜਿਸ ਤੂੰ ਮਿਲੇ ਸੋ ਤੁਧ ਮਿਲੇ ਸੋਈ ਸਚਿਆਰਾ। ਸਲੋਕ ਮਹਲਾ ਤੀਜਾ। ਸੁਹ

ਭਏ ਭਾਏ ਸਿੰਘਾਰ ਬਣਾਏ ਨਾਨਕ ਸਦਾ ਸੁਹਾਗਨੀ ਜੇ ਚੱਲਣਾ ਸਤਿਗੁਰ ਭਾਏ ਪੌੜੀ ਆਪੇ ਆਪੇ ਉਪਾਇਨ ਆਪ ਕੀਮਤ ਪਾਈ ਜਿਸ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਦੂਜੇ ਭਰਮਾਈ

ਭਾਏ ਕਰੇ ਸਿੰਗਾਰ, ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ ਮਹਲਾ ਤੀਜਾ, ਮੁੰਦੈ ਸੁਹਾ ਪਰ ਰਹੋ ਲਾਲ ਪੁਰ ਸਿੰਘਾਰ, ਆਵਣ ਜਾਣਾ ਵਿਸਰੇ ਗੁਰਸਬ ਦੀ ਵਿਚਾਰ, ਮੁੰਦ ਸੁਹਾਵੀ ਸੋਹਣੀ ਜੇ

ਤੁਰਹਾਇਆ, ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ। ਧੁਰ ਲਿਖਿਆ ਮੇਟ ਨ ਸਕੀਏ ਜੋ ਹਰ ਲਿਖ ਪਾਇਆ। ਸਲੋਕ ਮਹਲਾ ਪਹਿਲਾ। ਦੁਇ ਦੀਵੈ ਚੌਦੇ ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਘਰ ਆਏ ਵੱਜੀ ਵਧਾਈ, ਸਚ ਨਾਮ ਕੀ।

ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰ ਅਨਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਾਰ ਜਗ ਮੈਂ ਵਰਤੇ।

ਕਹੇ ਰਾਤੀ ਮਿਲਣ ਹੰਸ ਹੰਸ ਸਿਵ ਤਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਫੇਟਿਆ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਂ ਵਿਨ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸੁਵਾਰਿਆ ਗੁਰਮੁਖ ਸੇਵ ਸਲਾਏ ਸਚਾਰ ਧਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਿਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸੁਵਾਰੇ ਆਪ ਸਿਰਜਣਹਾਰਿਆ।

ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿੰਨੇ ਨਾ ਲਖਣੀ ਸਤਿਗੁਰ ਚਰਨੀ ਲੱਗੇ ਆਹਰ ਨਾਮ ਨਿਤ ਜਪਣੀ ਜੋ ਇੱਛੈ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਾਲਾ।

ਕਾਈ ਧਰਮਦਾਇ ਕਾ ਦਫ਼ਤਰ ਸੋਧਿਆ ਬਾਕੀ ਰਿਜਮਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੁ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਵੇਖੋ ਰਾਗ ਸੋਹੀ ਬਾਣੀ ਸਰੀਰ ਵਿਦਾਸ ਜੀਓ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੇ ਤਾਜ ਮਾਨ ਸੁਗਰਲੀਆਂ ਮਾਨੇ

ਰਹਿ ਜਾਲੀ। ਪ੍ਰਿਵ ਹੁਣ ਕਤਹਿ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਵਿਧਨ ਕੋਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਜਾਂ ਫਿਰ ਦੇਖਾਂ ਤਾਂ ਮੇਰਾ ਲੋਹ ਬੇਲੀ, ਵਾਟ ਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ। ਸੁਪਰ ਹੈ ਮਾਰਗ ਮੇਰਾ ਸਿੱਖ ਫਰੀਦਾ, ਪੰਥ ਸੰਵਾਰ ਸਵੇਰਾ ਸੁਹੀ ਲਾਲ।

ਸ਼ਬਦ ਪਛਾਨੇ ਬਿਨ ਸਤ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੇ ਖਿਨ ਸਤਿਗੁਰ ਬੂਝ ਬੁਝਾਈ ਰਾ ਮੇਰਾ ਪ੍ਰਭ ਵਿਸਰਿਆ ਮਰੋ ਦੁਖਾਲੀ ਸਾਸਗੁਰਾ ਜਪੋ ਆਪਣੇ ਹਰ ਭਾਲੀ

ਗੁਰਸਾਧ ਵਸੇ ਮਨਿਆ। ਇਹ ਤਾਂ ਕੋ ਜਾਣੇ ਤੁਪਦਾ ਜਾਇ ਰਾਵ, ਆਪ ਸਰਾਵ ਕਸ ਵੱਟੀ ਲਾ, ਆਪੇ ਪਰਖੇ ਆਪ ਚੁਲਾ। ਇਹ ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸ ਨੂੰ ਮੇਲੇ ਸੋ ਨਿਰਮਲ ਹੋਏ।

ਨਹੀਂ। ਆਪਣਾ ਭਲਾ ਸਭ ਕੋਈ ਬਾਦਸ਼ਾਹ, ਸੋ ਕਰੇ ਜੇ ਮੇਰੇ ਚਿੱਤ ਨਾ ਚਿਤੈ ਨਹੀਂ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਥ ਕਠੈਨੀ ਅਣਦਨ ਹਰ ਹਰ ਨਾਮ ਧਿਆਵੋ। ਗੁਰ ਸਤਿਗੁਰ ਕੀ ਮਤ ਲੈਣੀ, ਮਤ ਸੁਮਤ ਤੀਰ।

ਸੁਣਾ ਸੁਮਾਇਆ ਬਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵਾ ਸੇਵਕ ਆਪਣੀ ਲਾਇਓ ਸੇਵਾ ਬਿਗਨ ਨ ਲਾਗੇ ਜਪ ਅਲਾਖੇ ਅਭੇਵ ਧਰਤ ਪਨੀਤ ਭਈ ਗੁਣ ਗਾਏ ਦੁਰਤ ਗਿਆ।

ਨਾਮ ਧਿਆਇਆ। ਜਾਏ ਵਸੋ ਵਡਭਾਗਣੀ ਸਖੀਏ, ਸੰਤਾਂ ਸੰਗ ਸੁਮਾਈਏ, ਤੈ ਦੁਖ ਨਾ ਭੂਖ ਨਾ ਰੋਗ ਵਿਆਪੇ, ਚਰਨ ਕਮਲ ਲਿਵ ਲਾਈਏ, ਤੈ ਜਨਮ ਨਾ ਮਰਨ ਨਾ ਆਵਣ ਜਾਣਾ, ਨਿਚਲ ਸਰਣੀ ਪਾਈਏ, ਪ੍ਰੇਮ

ਪਰਿਆ ਪਰ ਬ੍ਰਹਮ ਆਇਆ ਪਟਲ ਵਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਬੰਧ ਪਾਈ ਨਾਨਕ ਵਾ ਪਰ ਬ੍ਰਹਮ ਸੁਹਾਈ ਸੁਖ ਸਹਿਜ ਆਨੰਦ ਘਣੇ ਗੁਰਪੂਰਾ ਪੂਰੀ ਜਾਂਕੀ

ਭਲੇ ਸੰਯੋਗ, ਨਾਨਕ ਪ੍ਰਭ ਸੋ ਪ੍ਰਸੰਨ ਪੈ ਲੈ ਗਏ ਵਿਯੋਗ। ਬਲਾਵਲ ਮਹਲਾ ਪੰਜਵਾਂ, ਕਾਹੂ ਸੰਗ ਨਾ ਚੱਲਈ ਮਾਇਆ ਜੰਜਾਲ, ਊਠ ਸੁਧਾਰੇ ਛਤਰਪਾਦ ਸੰਤਨ ਕੇ ਖਿਆਲ, ਰਾਹੂ ਬੁੱਧ ਕੋ ਬਿਨਸਰਾ ਇਹੋ ਧੁਰ ਕੀ ਢਾਲ, ਬਜੂਨੀ ਜਨਮੇ ਮਰੇ ਵਿਖਿਆ ਵਿਕਰਾਲ, ਸਤ ਭਜਨ ਸਾਧੂ ਕਹੇ ਨਿਤ ਜਪੇ ਗੋਪਾਲ, ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ। ਬਲਾਵਲ ਮਹਲਾ ਪੰਜਵਾਂ, ਸਹਿ ਸਮਾਦ ਆਨੰਦ ਸੁਖ ਪੂਰੇ ਗੁਰਦੀਨ, ਸਦਾ ਸੁਹਾਈ ਸੰਗ ਪ੍ਰਭ ਅੰਮ੍ਰਿਤ ਪ੍ਰਗੁਣ ਚੀਨ ਰਹਾ। ਜੈ ਜੈ ਕਾਰ ਜਗਤਰ ਮੈਂ ਲੋਚੇ ਸਭ ਜੀਆਂ, ਸੁਪ੍ਰਸੰਨ ਭੈ ਸਤਿਗੁਰ ਪ੍ਰਭ।

ਪਾਤਸ਼ਾਹ ਸੁਣੈ ਵਿਸਰੇ ਅਨਕਤੇ ਨਾ ਧਾਵੋ। ਸਬਰ ਦਰਸ਼ਨ ਗੁਰ ਭੇਟੀਏ, ਮਾਨ ਮੋਹ ਮਿਟਾਵੋ। ਸਤ ਸੰਤੋਖ ਦਇਆ ਧਰਮ ਸਿੰਗਾਰ ਬਣਾਵੋ। ਸਬਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਬਲਾਬਲ ਮਹਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਾਮੇ ਪ੍ਰਗਟਾਇਆ, ਜਿਸ ਜਨ ਹੋਆ ਸਾਧ

ਵਸੇ ਵਡਭਾਗੀ ਪਾਏ। ਸੁਣ ਸੁਣ ਜੀਵੈ ਦਾਸ ਤੁਮ ਬਾਣੀ, ਜਨ ਆਖੀ ਪ੍ਰਗਟ ਭਈ, ਸਭ ਲੋ ਮੈਂ ਸੇਵਕ ਕੀ ਰਾਖੀ, ਰਾਗਣ ਸਾਗਰ ਤੇ ਕਾਢਿਆ, ਪ੍ਰਭ ਜਲਣ ਬੁਝਾਈ, ਅੰਮ੍ਰਿਤ ਨਾਮ ਜਲ।

ਕਿਲ ਬਿਖ ਉਤਰੇ ਸੋਦੈ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਮਹਾਂਮੰਤਰ ਨਾਨਕ ਤੇ ਹਰ ਕੇ ਗੁਣ ਗਾਈ ਬੁਲਾਵਲ ਮਹਲਾ ਪੰਜਵਾਂ ਭੈ ਤੇ ਉਪਜੇ ਭਗਤ ਪ੍ਰਭੇ ਅੰਤਰ ਹੋਏ ਸਾਂਤ ਨਾਮ ਜਪਤ ਗੋਬਿੰਦ ਕਾ ਬਿਨਸੇ ਭਰਮ ਭਰਾਂਤ ਗੁਰਪੂਰਾ ਜਿਸ ਭੇਟਿਆ ਤਾਂ ਕੇ ਸੁਖ ਪਰਵੇਸ ਤਾਂ ਕੀ ਮਤ ਤਿਆਗੀਏ ਸੁਣੀਏ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਜੀ, ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ, ਬਾਕੀ ਸੰਗਤ ਬੈਠੀ ਰਹਿ ਗਈ। ਛੋਟੀ ਅਤੇ ਗੁਪਤ ਅਰਦਾਸ ਹੋਵੇਗੀ ਆਨੰਦ ਕਾਰਜਾਂ ਦੀ ਰਮਤਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣਗੇ, ਨਾਲ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ।

ਸੋ ਬੇਨਤੀ ਹੈ ਜੀ ਹੁਣ ਲਾਵਾਂ ਦੇ ਪਾਠ ਆਰੰਭ ਹੋਣਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਜੋ ਅੰਗ ਸੰਗ ਸਹਾਈ ਹੋਣ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾਸ ਪਹਿਲਾਂ ਲਾਵਾਂ ਦਾ ਪਾਠ ਕਰੇਗਾ। ਇੱਕ ਲਾਮ ਦਾ ਜਦੋਂ ਨਾਨਕ ਨਾਮ ਸ਼ਬਦ ਆਵੇ ਸੁਭਾਗ ਜੋੜੀ ਨੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਉੱਠਣਾ ਹੈ, ਸੱਜੇ ਹੱਥ ਰੱਖਦਿਆਂ ਪਰਿਕਰਮਾ ਕਰਨੀਆਂ ਹਨ, ਨਾਲ ਨਾਲ ਉਸੇ ਲਾਮ ਦਾ ਜੋ ਭਾਈ ਸਾਹਿਬ ਜੀ ਸ਼ਬਦ ਗਾਇਨ ਕਰਨਗੇ। ਸੋ ਨਾਲ ਹੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਤੋਂ ਬਗੈਰ ਬਾਹਰੀ ਸਹਾਰੇ ਦੀ ਲੜਕੀ ਲੜਕੇ ਨੂੰ ਲੋੜ ਨਹੀਂ ਹੈ। ਸੋ ਅੱਜ ਕੱਲ੍ਹ ਪੜ੍ਹਿਆ ਲਿਖਿਆ ਜੋ ਜ਼ਮਾਨਾ ਹੈ, ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਆਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੱਲੋਂ ਹੁਣ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਵਾਹਿਗੁਰੂ ਜੀਓ ਸੁਹੀ ਮਹੱਲਾ ਚੌਥਾ।

ਗੁਰੂ ਪਿਆਰੀ ਸਾਧ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਦੋਨਾਂ ਪਰਿਵਾਰਾਂ ਦਾ ਮਿਲਾਪ ਹੋਇਆ, ਦੋਨਾਂ ਬੱਚਿਆਂ ਦੇ ਸੰਯੋਗ ਪ੍ਰਗਟ ਹੋਏ ਹਨ। ਜੋ ਖੁਸ਼ੀਆਂ ਦਾ ਸਮਾਂ ਅੱਜ ਸਤਿਗੁਰ ਨੇ ਪ੍ਰਗਟ ਕੀਤਾ ਹੈ, ਸਤਿਗੁਰ ਬਖਸ਼ਿਸ਼ ਕਰਨ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਦੇ ਕੇ ਨਿਵਾਜਨ, ਲੰਬੀ ਆਜੂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਗ੍ਰਿਸਤ ਜੀਵਨ ਦੀਆਂ ਸਾਰੀਆਂ ਰਹਿਮਤਾਂ, ਸਾਰੀਆਂ ਖੁਸ਼ੀਆਂ ਸਤਿਗੁਰ ਬੱਚਿਆਂ ਦੀ ਝੋਲੀ ਵਿੱਚ ਪਾਉਣ, ਦੋਨਾਂ ਪਰਿਵਾਰਾਂ ਨੂੰ ਬੇਅੰਤ ਬੇਅੰਤ ਵਧਾਈਆਂ। ਆਓ, ਸਤਿਗੁਰ ਸੱਚੇ ਪਾਤਸ਼ਾਹ ਨੇ ਆਨੰਦ ਕਾਰਜ ਦੇ ਸੰਪੂਰਨਤਾ ਦੇ ਦੋ ਸ਼ਬਦ ਜੋ ਸਤਿਗੁਰ ਨੇ ਬਖਸ਼ਿਸ਼ ਕੀਤੇ ਹਨ ਸਰਵਨ ਕਰੀਏ। ਫਿਰ ਅਗਲਾ ਸਮਾਂ ਆਪ ਜੀ ਨੂੰ ਅਰਦਾਸ ਵਿੱਚ ਭਾਈ ਸਾਹਿਬ ਜੀ ਕਿਰਪਾ ਕਰਨਗੇ। ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਦਿਲਬਾਗ ਸਿੰਘ ਜੀ ਨੇ ਬਹੁਤ ਸੁੰਦਰ ਢੰਗ ਨਾਲ ਸਤਿਗੁਰੂ ਜੀ ਦੀ ਦਿੱਤੀ ਹੋਈ ਮਰਿਆਦਾ ਅਨੁਸਾਰ ਸਾਰਾ ਕਾਰਜ ਸੰਪੂਰਨ ਕਰਾਇਆ ਹੈ। ਸੋ ਦੋਨਾਂ ਪਰਿਵਾਰਾਂ ਨੂੰ ਇੱਕ ਵਾਰੀ ਫਿਰ ਵਧਾਈ। ਆਓ ਸਾਰੇ

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ

ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ

ਚਰਵਾਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਧ ਕੇਸਾ ਸਵਾਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਾਖੀਏ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਸੱਚੇ ਪਾਤਸ਼ਾਹ ਜੀ ਉਧਰ ਕਰਦੇ ਪ੍ਰੀਤਵਾਨ ਲੜਕਾ ਭਾਈ ਮਨਪ੍ਰੀਤ ਸਿੰਘ ਸਪੁੱਤਰ ਭਾਈ ਹਰਿੰਦਰ ਸਿੰਘ ਬੀਬੀ ਅਮਰਜੀਤ ਕੌਰ ਲੜਕੀ ਲਵਲੀਨ ਕੌਰ ਸਪੁੱਤਰੀ ਭਾਈ ਮਹਿੰਦਰਪਾਲ ਸਿੰਘ ਬੀਬੀ ਸੁਖਵਿੰਦਰ ਕੌਰ ਮਨਪ੍ਰੀਤ ਸਿੰਘ ਅਤੇ ਲਵਲੀਨ ਕੌਰ ਦੇ ਸੱਚੇ ਪਾਤਸ਼ਾਹ ਜੀ ਉਹ ਸ਼ੁਭ ਆਨੰਦ ਕਾਰਜ ਆਪ ਜੀਆਂ ਦੀ ਪਾਵਨ ਜੁਰੀ ਵਿੱਚ ਸੰਪੂਰਨ ਹੋਏ ਹਨ।

ਬਖਸ਼ਣੀ ਸੁਭਾਗ ਜੋੜੀ ਦੇ ਸੀਸ ਤੇ ਮੇਰਾ ਪ੍ਰਿਆਥ ਰੱਖਣਾ। ਗ੍ਰਿਹਸਥ ਜੀਵਨ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ ਆਪਣੇ ਦਰਕਰ ਦੀਆਂ ਸੇਵਾਵਾਂ ਦੇ ਨਾਲ ਜੋੜੀ ਰੱਖਣਾ। ਇਸ ਵੇਲੇ ਸੱਚੇ ਪਾਤਸ਼ਾਹ ਜੀ ਇਹਨਾਂ ਖੁਸ਼ੀਆਂ ਦੇ ਸਮੇਂ ਤੇ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ, ਅੰਗੀਕਾਰ ਕਰਨੇ। ਸਭ ਦੇ ਲੋਕ ਪਰਲੋਕ ਵਿੱਚ ਪੜਦੇ ਕਜਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਹਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

ਤਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਰਹਿਮਤ ਕੀਤੀ ਹੈ ਜੋ ਕਿ ਭਾਈ ਮਨਪ੍ਰੀਤ ਸਿੰਘ ਅਤੇ ਬੀਬਾ ਲਵਲੀਨ ਕੌਰ ਦੇ ਸ਼ੁਭ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਪੂਰਨ ਹੋਏ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਦੋਨਾਂ ਹੀ ਪਰਿਵਾਰਾਂ ਦੇ ਸੀਹ ਤੇ ਮਿਹਰਾਂ ਪ੍ਰਾਥ ਰੱਖਣ, ਸੁਪਾਗ ਜੋੜੀ ਨੂੰ ਗ੍ਰਹਿਸਥ ਜੀਵਨ ਵਿੱਚ ਚੜ੍ਹਦੀਆਂ ਕਲਾ ਬਖਸ਼ਣ। ਸੋ ਦੋਨਾਂ ਹੀ ਪਰਿਵਾਰਾਂ ਨੂੰ ਦਾਸਿਆਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਸੋ ਹੁਣ ਸੁਪਾਗ ਜੋੜੀ ਨੂੰ ਗੁਰੂ ਘਰ ਦੀ ਬਖਸ਼ ਸਿਰੋਂ ਪਾਉ ਦਿੱਤੇ ਜਾਣਗੇ। ਉਸ ਤੋਂ ਬਾਅਦ ਪਰਿਵਾਰ ਵੱਲੋਂ ਬੇਨਤੀ ਆਈ ਹੈ ਕਿ ਕਿਸ ਜਿਨ੍ਹਾਂ ਨੇ ਬੋਲਣਾ ਹੈ, ਧੰਨਵਾਦ ਕਰਨਾ ਹੈ ਸੰਗਤਾਂ ਦਾ, ਉਸ ਸਟੇਜ 'ਤੇ ਆ ਜਾਣ ਜੀ। ਸੋ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆ ਜੇ ਕਿਸੇ ਕਿਉਂ ਦਿਸ ਆਵੇ ਤਾਂ ਕੋਈ ਕਿਉਂ ਮੰਗੇ ਲਏ ਅੱਕੇ ਕੋਈ ਕਿਉਂ ਦਿਵਾਏ ਇਹੋ ਹਰ ਤਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤੇ ਸਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤੇ ਤੁਰ ਲਿਖ ਪਾਇਆ ਇਸ ਸਰ ਧਨ ਕਾ ਕੋਈ ਸਰੀਕ ਨਾਹੀਂ ਕਿਸੇ ਦੇ ਖੱਤ ਨਾਹੀਂ ਕਿਸੇ ਕੇ ਸੀਵ ਬੰਨੇ ਰੋਲ ਨਾਹੀਂ ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸਕਾ ਮੂੰਹ ਹਰ ਚੋ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲੀ ਮਹੱਲਾ ਤੀਜਾ ਜਗਤ ਜਲੰਧਰ ਤੁਹਾਰੇ ਉਭਰੈ ਤਿੱਤੇ ਲਿਓ ਬਾਰ ਸਤਿਗੁਰ ਸੁਖ ਵੇ ਕਾਲਿਆ ਸਚਾ ਸਭ ਵਿਚਾਰ ਨਾਨਕ ਕਵਰ ਨ ਸੁਜੀ ਹਰ ਬਿਨ ਬਖਸਣ ਹਾਰ ਮਹੱਲਾ ਤੀਜਾ ਹੋਮੇ ਮਾਇਆ ਮੋਹਣੀ ਦੂਜੇ ਲੱਗੇ ਜਾਏ ਨਾ ਏ ਮਾਰੀ ਨਾ ਮਰੈ ਨਾ ਏ ਹਟ ਵਿਕਾਏ ਗੁਰ ਕੇ ਸ਼ਬਦ ਪਰ ਜਾਲੀਏ ਤਾਂ ਇਹ ਵਿੱਚੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰੋਂ ਹੁਕਮ ਬੁਝ ਨਿਸਾਣ ਪੁੱਤੀ ਪਾਤੀ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਇਣ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓਸ ਸਭ ਜਹਾਨ ਜੇ ਸਤਿਗੁਰੂ ਨੂੰ ਮਿਲ ਮੰਨੇ ਸੋ ਹਲਤ ਪਲ ਸਿੱਜੇ ਜੇ ਵਿਮੁਖ ਹੋਵੇ ਸੋ ਫਿਰੇ ਪ੍ਰਿਸ਼ਟ ਥਾਨ ਜਨ ਨਾਨਕ ਕੇਵਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪੋਧੀ ਪਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਇਨ ਸਭਨਾ ਕਿਉਂ ਮਨੋ ਗੁਮਾਨ ਸ਼ਲੋਕ ਮਹੱਲਾ ਪਹਿਲਾ ਕੋਈ ਵਾਹੇ ਕੋਲੁਣੈ ਕੋ ਪਾਏ ਖਲਿਆਨ ਨਾਨਕ ਏਵ ਨਾ ਜਾਪੀ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਪਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦੇ ਆਲ ਸਾਗਰ ਤਾਰਿਆ ਗੁਰਪੁਰੇ ਮਿਹਰਵਾਨ ਪਰੰਪੋ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭਾਰਿਆ ਅੰਮ੍ਰਿਤ ਨਾਮ ਨਿਧਾਨ ਕੰਠੁਰ ਤਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹੱਲਾ ਤੀਜਾ ਜਿਨੀ ਨਾ ਵਿਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤੇ ਨਾ ਕਰਮ ਹੋਣ ਹੋਮੇ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰਸ ਨਾ ਜਣਨ ਜਿਨੀ ਅੰਮ੍ਰਿਤ ਪਰਮ ਲੁਟਾਇਆ ਬਿਕਸੋ ਰਚ ਰਚਨ ਦੁਸ਼ਟਾ ਸੇਤੀ ਪ੍ਰੇੜੀ ਜਾਂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਨਾਂ ਹੀ ਪਰਿਵਾਰਾਂ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈਆਂ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਬੜੇ ਪਿਆਰ ਨਾਲ ਜਾ ਕੇ ਬਾਹਰ ਲੰਗਰ ਛਕੋ ਜੀ ਸਤਿਗੁਰਾਂ ਦਾ ਪ੍ਰਕਾਸ਼ ਹੈ ਇਧਰ ਨੂੰ ਪਿੱਠ ਕਰਕੇ ਨਾ ਖਲੋਵੋ ਸੋ ਬੇਨਤੀ ਪ੍ਰਵਾਨ ਕਰਨੀ ਇਹਦਾ ਚੰਗਾ ਨਹੀਂ ਲੱਗਦਾ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਸੋ ਆਪਾਂ ਬੜੇ ਪਿਆਰ ਨਾਲ ਬਾਹਰ ਚਲੇ ਚੱਲੀਏ ਇਧਰ ਨੂੰ ਪਿੱਠ ਨਾ ਕਰੀਏ ਲੰਗਰ ਪਾਣੀ ਤਿਆਰ ਆਪ ਜੀ ਛਕੋ
0: ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਕਟ ਕਟ ਮੁਖ ਪਣਿਆ ਬਹੁਤ ਵਡਿਆਈਆਂ ਸਹਿਬ ਨਹਿ ਜਾਈ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾ ਸੱਚੀ ਗੁਰਮਣੀਆਂ ਨਾਨਕ ਸੰਤ ਸੁਹਾਰੇ ਪਾਰ ਬ੍ਰਹਮ ਸੱਚੇ ਜੋ ਬਣਿਆ ਸੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ ਮਨ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਈਅਨ ਸੱਚੇ ਸ਼ਬਦ ਹਜੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਇਲਾ ਗੁਰਮੁਖ ਨਾਮ ਗੋਵਿੰਦ ਅੰਧੇ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਭੋਰ ਨ ਮੰਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਣ ਗੁਰ ਆਵੇ ਪਿਛਲੇ ਗਣੇ ਸਤਿਗੁਰ ਬਖਸ਼ ਲੈ ਸਤਸੰਗਤ ਨਾਲ ਰਲਾਵੇ ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮ੍ਰਿਤ ਪਵਿੱਤਰ ਪਾਵਨ ਹੋ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲੀਏ ਤਿਸਨਾ ਭੁੱਖ ਉਤਰੇ ਹਰ ਸੰਤ ਤੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ ਜੇ ਸਤਿਗੁਰੂ ਨੂੰ ਮੰਨੇ ਸੋ ਸਭ ਨਾ ਪਾਵੇ ਸੁਧ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀ ਕੀ ਇੱਕ ਓਂਕਾਰ ਸਤਨਾਮ ਕਰਤਾ ਪੁਰ ਗੁਰਪ੍ਰਸਾਦ ਐਸੋ ਏ ਸੰਸਾਰ ਵੇਖਣਾ ਰਹਿ ਨ ਕੋ ਪਈਏ ਰੇ ਸੁਧੇ ਸੁਧੇ ਰੇਗ ਚਲੋ ਤੁਮ ਨਤਰਮ ਕੁਦ ਕਾ ਦਿਵੀਏ ਰੇ ਰਹੋ ਬਾਰੇ ਬੁੱਢੇ ਤੁਰਨੇ ਪਈਆ ਸਬੂ ਜਮ ਲੈ ਜਈਏ ਰੇ ਮਾਨਸ ਬਪਰਾ ਮੂਸਾ ਕੀ ਨੋ ਮੀਚ ਬਲਈਆ ਖਈਏ ਰੇ ਤਨਵੰਤਾ ਅਨਿਰਤਨ ਮਨੀ ਤਾਂ ਕੀ ਕਛੁਨ ਕਾਨੀ ਰੇ ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਰੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਏ ਨਾ ਕਭੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕੁਲਤ ਲਛਮੀ ਮਾਇਆ ਇਹ ਤਜੇ ਜੀ ਜਾਨੀ ਰੇ ਕਹਿ ਕਬੀਰ ਸੁਨੋ ਰੇ ਸੰਤੋ ਮਿਲਹਿ ਸਾਰੇ ਗਪਾਨੀ ਰੇ ਬਿਲਾਵਲ ਵਿਦਿਆ ਨਾ ਪਰਿਓ ਬਾਦ ਨਹੀਂ ਜਾਣਿਓ ਹਰ ਗੁਣ ਕਥਤ ਸੁਨਤ ਬਹਰਾਨੋ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਨੀ ਮੈਂ ਬੋਰਾ ਮੈਂ ਬਿਗੜੋ ਬਿਗੜੇ ਮਤ ਓਰਾ ਰਹੋ ਆਪਣਾ ਬੋਰਾ ਰਾਮ ਕੀ ਓ ਬੋਰਾ ਸਤਿਗੁਰ ਜਾਰ ਗਯੋ ਪ੍ਰਮੋਰਾ ਮੈਂ ਬਿਗੜੇ ਆਪਣੀ ਮਤ ਕੋਈ ਮੇਰੇ ਪਰਮ ਭੁਲਿਓ ਮਤ ਕੋਈ ਸੋ ਬੋਰਾ ਜੋ ਆਪ ਨਾ ਪਛਾਣੇ ਆਪ ਪਛਾਣੇ ਤਾਂ ਇਹ ਕਹਿ ਜਾਣੇ ਅਭੇ ਨ ਮਾਤਾ ਸੁਖਬੂ ਨ ਮਾਤਾ ਖੈ ਕਬੀਰ ਰਾਮੇ ਰੰਗਰਾਤਾ ਬਿਲਾਵਲ ਗ੍ਰਹ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਧਾ ਅਜੋ ਬਿਕਾਰ ਨ ਛੋਡੀ ਪਾਪੀ ਮਨ ਮੰਦਾ ਕਿਉਂ ਛੁਟਿਓ ਕੈਸੇ ਤਰਿਓ ਪਵਜਲ ਨਿਦ ਪਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਓ ਬਿਖੈ ਬਿਖੈ ਕੀ ਬਾਸਨਾ ਤਜੀ ਨ ਜਾਈ ਅਨਿ ਜਤਨ ਕਰ ਰਾਖਿਆ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਖਿਚਕੀਆ ਨਾਨੀਕਾ ਇਹੋ ਜੀ ਰਾ ਨਿਰਮੋਲ ਕੋ ਕੋਡੀ ਲਗਵੀ ਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਈ ਦਿਆਲ ਮੋਹਿ ਸੰਸਰ ਪਾਪੀ ਬਿਲਾਵਲ ਨਿਤ ਉਠ ਕੋਰੀ ਗਾਗਰ ਆਨੇ ਲੀਪਤ ਜੋ ਗਯੋ ਤਾਨਾ ਬਾਨਾ ਕਛੂ ਨ ਸੂਜੇ ਹਰ ਹਰ ਰਸ ਲਪਟਿਓ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੋਨੇ ਰਾਮ ਕਿਹੋ ਜਬਕਿ ਮਾਲਾ ਲਈ ਨਿਪੂਤੇ ਤਪਤੇ ਸੁਖ ਨ ਪਿਓ ਰਹੋ ਸੁਨੋ ਜਿਠਾਨੀ ਸੁਨੋ ਦਿਰਾਨੀ ਅਚਰਜ ਏਕ ਪਿਓ ਸਾਥ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆਂ ਕਿਉਂ ਨਾ ਮੋਇਓ ਸਰਬ ਸੁਖਾ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਿਓ ਸੰਤ ਪ੍ਰਹਲਾਦ ਕੀ ਪੈ ਜਿਨ ਰਾਖੀ ਹਰ ਨਾਖਸ ਨਗ ਬਿਦਰਿਓ ਕਰਕੇ ਦੇ ਪਿੱਤਰ ਕੀ ਛੋਡੀ ਗੁਰ ਕੋ ਸਬਦ ਲਿਓ ਕੈਦ ਕਬੀਰ ਸਗਲ ਪਾਪ ਖੰਡਨ ਸੰਤੇ ਲੈ ਉਧਰਿਓ ਬਿਲਾਵਲ ਕਉ ਹਰ ਸਮਾਨ ਨਹੀਂ ਰਾਜਾ ਇਹ ਭੁੱਪਲ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹੋ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਪਵਨ ਪਰ ਛਾਜਾ ਹਾਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜਾ ਚੇਤ ਚੇਤ ਮੂੜ ਮਨ ਮੇਰੇ ਬਾਜੇ ਅਨਦ ਬਾਜਾ ਕਹਿ ਕਬੀਰ ਸੰਸਾ ਪ੍ਰਮ ਚੁੱਕੇ ਕਹਿ ਕਬੀਰ ਸੰਸਾ ਪ੍ਰਮ ਚੁੱਕੋ ਧਰੂ ਪ੍ਰਹਲਾਦ ਨਿਵਾਜਾ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਬ ਭਗਤ ਨਕੀਨੀ ਹੋ ਅਭਿਮਾਨ ਟੇਡ ਪਗਰੀ ਰਹੋ ਅਮਰ ਜਾਨ ਸੰਚੀ ਏ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਦਿਕਤ ਹੋਏ ਸਾਧ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਣਿਓ ਮਤ ਕਾਲੋ ਜਮ ਕੀ ਖਬਰੀ ਬਿਲਾਵਲ ਦਰਮਾ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕਿਵਾਰ ਰਹੋ ਤੁਮ ਤਨ ਤਨੀ ਉਦਾਰ ਤਿਆਗੀ ਸਰਵਣ ਸੁਣੀਏ ਸੁਜਸ ਤੁਮਾਰ ਮਾਗਿਓ ਕਾਏ ਰੰਗ ਸਭ ਦੇਖਿਓ ਤੁਮੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਸ ਨਾ ਪਾਰ ਬਿਲਾਵਲ ਡੰਡਾ ਮੁੰਦਰਾ ਖਿੰਤਾ ਧਾਰੀ ਪ੍ਰਮ ਕੇ ਪਾਏ ਪਵੇ ਪੇਕਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪੜ ਨਿਤ ਹਰ ਚਜ ਬਵਰੇ ਹਰ ਭਜ ਬਵਰੇ ਰਹੋ ਜੇ ਤੂੰ ਜਾਚੇ ਸੋਤ੍ਰ ਪਵਨ ਜੁ ਭੋਗੀ ਕਹਿ ਕਬੀਰ ਕੈਸੋ ਜਗ ਜੋਗੀ ਕੈਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਰੀਤ ਨ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ ਰਹੋ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁੰਦ ਫਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬਾਂਧੇ ਆ ਬਚਨੀ ਕਿਆ ਖੇਤੀ ਕਿਆ ਲੇਵਾ ਦੇਈ ਪਰ ਪੰਚੂਟ ਗੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਧਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੇ ਕਮਲ ਅਨੂਪ ਪਰਮ ਜੋਤ ਪੁਰਖੋਤਮੋ ਜਾ ਕੇ ਰੇਖ ਨਾ ਰੂਪ ਰੇ ਮਨ ਹਰ ਭਜ ਪ੍ਰਮ ਤਜੋ ਜਗ ਜੀਵਨ ਰਾਮ ਰਹੋ ਆਵਤ ਕਛੁ ਨ ਦੀਸੀ ਨਾ ਦੀਸੇ ਜਾਤ ਜੈ ਉਪਜੇ ਬਿਨ ਸੇ ਤਹੀ ਜੈਸੇ ਪੁਰ ਬਿਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਬ੍ਰਹਮ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਹੋ ਕਾਸੀ ਤੇ ਤੁਨ ਉਪਜੇ ਤੁਨ ਕਾਸੀ ਜਾਈ ਕਾਸੀ ਫੁੱਟੀ ਪੰਡਤਾ ਤੁਨ ਕਹਾ ਸਮਾਈ ਤ੍ਰਿਕੁਟੀ ਸੰਦ ਮੈਂ ਪੇਖਿਆ ਕਠੂ ਕਟ ਜਾਗੀ ਐਸੀ ਬੁੱਧ ਸਮਾਚਰੀ ਕਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇ ਸਮਾਨਾ ਕੋ ਕਬੀਰ ਅਵ ਜਾਣਿਆ ਗੋਬਿੰਦ ਮਨਮਾਨਾ ਬਿਲਾਵਲ ਚਰਨ ਕਮਲ ਜਾ ਕੇ ਦੇ ਬਸੈ ਸੋਜਣ ਕਿਉਂ ਡੋਲੇ ਦੇਵ ਮਾਨੋ ਸਭ ਸੁਖ ਨੋ ਨਿਧ ਤਾ ਕੇ ਸਹਿਜ ਸਹਿਜ ਮਾਨੋ ਸਭ ਸੁਖ ਨੋ ਨਿਧ ਤਾ ਕੇ ਸਹਿਜ ਸਹਿਜਸ ਬੋਲੇ ਦੇਵ ਰਾਓ ਤਬ ਹੈ ਮਤ ਜੋ ਸਭ ਮੈਂ ਪੇਖੇ ਕੁਟਲ ਗਾਂਡ ਚਬ ਖੋਲੇ ਦੇਵ ਬਾਰੰ ਬਾਰ ਮਾਇਆ ਤੇ ਅਟਕੇ ਲੈਨਰ ਜਾ ਮਨ ਤੋਲੇ ਦੇਵ ਜੈ ਉਹ ਜਾਏ ਤਹੀ ਸੁਖ ਪਾਵੇ ਮਾਇਆ ਤਾਸ ਨ ਚੋਲੇ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀ ਉਹ ਲੈ ਦੇਵ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਜਨਮ ਮੋਕੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨਹੀਨਾ ਰਹੋ ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸਿਉ ਜੀਵ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾਰਿਦ ਦੇਖ ਸਭ ਖੋ ਹਸੇ ਐਸੀ ਦਸਾ ਹਮਾਰੀ ਅਸ ਦਸਾ ਜਿਤ ਕਰ ਤਲੇ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਪੂਰਨ ਕਾਮ ਰਹੋ ਜੋ ਤੇਰੀ ਸਰਨਾਗਤਾ ਤਿੰਨਾ ਹੀ ਪਾਰ ਊਚ ਨੀਚ ਤਮ ਤੇਰੇ ਆਲਚ ਸੰਸਾਰ ਕਰ ਅਵਦਾਸ ਅਖਤ ਖਦਾ ਬੋ ਕਾਏ ਕਰੀਜੇ ਜੈਸਾ ਤੂ ਤੈਸਾ ਤੁਈ ਕਿਆ ਉਪਮਾ ਦੀਜੇ ਬਿਲਾਵਲ ਜੇ ਕੁਲ ਸਾਧ ਬੈਸ ਨੋ ਹੋਏ ਬਰਨ ਅਬਰ ਰੰਕ ਨਹੀਂ ਈਸਰ ਬਿਮਲ ਬਾਸ ਜਾਣੀਏ ਜਗ ਸੋਏ ਰਹੋ ਬ੍ਰਾਹਮਣ ਬੈਸ ਸੂਦ ਅਰਖਤਰੀ ਡੋਮ ਚੰਡਾਰ ਮਲੇਛ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਤਨ ਸੁਗਾਓ ਤਨ ਸੁਠਾਓ ਤਨ ਪੁਨੀਤ ਕੁਟਮ ਸਭ ਲੋਏ ਜਿਨ ਪਿਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖੋਏ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪੁਰਾਣ ਪਾਤ ਰਹੇ ਜਲ ਸਮੀਪ ਪਨ ਰਵਦਾਸ ਜਨਮੇ ਜਗ ਹੋਏ ਬਾਣੀ ਸਦਨੇ ਕੀ ਰਾਗ ਬਿਲਾਵਲ ਇਕ ਓਂਕਾਰ ਸਤਿਗੁਰ ਪ੍ਰਸਾਦ ਨ੍ਰਿਪ ਕਨਿਆ ਕੇ ਕਾਰਨ ਇਕ ਪਿਆ ਭੇਖਤਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਸੇ ਸਿੰਘ ਸਰਨ ਕਥ ਜਾਈਏ ਜੋ ਜੰਬੂ ਗ੍ਰਾਸੇ ਰਹੋ ਏਕ ਬੂੰਦ ਜਲ ਖਾਲੇ ਛਾਤ੍ਰਿਕ ਦੁਖ ਪਾਵੇ ਪ੍ਰਾਣ ਗੇ ਸਾਗਰ ਮਿਲੇ ਫੁਨ ਕਾਮਨਾ ਆਵੇ ਪ੍ਰਾਣ ਜੁ ਥਾਕੇ ਥਿਰ ਨਹੀਂ ਕੈਸੇ ਬਿਰਮਾਵਿਓ ਬੂੜ ਮੂਏ ਨੋ ਕਾ ਮਿਲੇ ਖੋ ਖਾਏ ਕਢਾ ਚੜਾਵਿਓ ਮੈਂ ਨਾਈ ਕੁਛ ਹੋ ਨਹੀਂ ਕਿਛ ਆਏ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਇਕ ਓਂਕਾਰ ਸਤਨਾਮ ਕਰਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਹਿਬੰ ਗੁਰਪ੍ਰਸਾਦ ਰਾਗ ਗੌਣ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿੱਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕੇ ਜੋ ਜੀ ਵਰਤੇ ਪ੍ਰਭ ਕਾਲਿਆ ਕਿਸੇ ਕਾ ਇੱਕ ਤਿਲ ਨ ਗਵਾਈ ਹਰ ਤਿਸ ਕੀ ਆਸ ਕੀ ਜੇ ਮਨ ਮੇਰੇ ਜੋ ਸਮੇ ਸਵਾਮੀ ਰਿਹਾ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਜੇ ਸਾਨੇ ਫਲ ਆਸ ਬਿਰਥੀ ਜਾਈ ਰਹੋ ਜੋ ਦਿਸੇ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕਹਿ ਕਿਛ ਹਾਥ ਨਹੀਂ ਕਹਾ ਕਰੇ ਇਹ ਬਪਰੇ ਇਨਕਾ ਵਾਇਆ ਕਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਅਵਰ ਕਰੇ ਪਰਮਿੱਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿੱਤਰੀ ਪਾਉ ਦੂਜਾ ਹੈ ਖਿਨ ਮੈਂ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਜੇ ਕੀ ਜੋ ਤੇਰਾ ਕਾਲਿਆ ਸਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਕਿਛ ਕਿਸੇ ਕੇ ਹੱਥ ਨਾਹੀ ਮੇਰੇ ਸਵਾਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤਿਤਾਈ ਗੌਂਡ ਮਹੱਲਾ ਚੌਥਾ ਐਸਾ ਹਰ ਸੇਵੀਏ ਨਿਤ ਤਿਆਈਏ ਜੋ ਖਿਨ ਮੈਂ ਕਿਲਵਿਕ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨਹਿਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੀਏ ਸੁਖਦਾਤਾ ਸਵਾਮੀ ਜਿਸ ਸੇਵੀਏ ਸਭ ਭੁੱਖ ਲਹਾਸਾ ਮੇਰੇ ਮਨ ਹਰ ਉੱਪਰ ਕੀਜੇ ਪ੍ਰਵਾਸਾ ਜੈ ਜਾਈਏ ਤੈ ਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰੱਖੇ ਜਨ ਦਾਸਾ ਰਹੋ ਜੇ ਆਪਣੀ ਬਿਰਤਾ ਕਹੋ ਅਵਰਾ ਪੈ ਤਾਂ ਆਗੇ ਆਪਣੀ ਬਿਰਤਾ ਬਹੁਤ ਕਢਾਸਾ ਆਪਣੀ ਬਿਰਤਾ ਕਹੋ ਹਰ ਆਪਣੇ ਸਵਾਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਤਾ ਅਵਰਾ ਪੈ ਕਹੀਏ ਅਵਰਾ ਪੈ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟੁੰਬ ਮਿੱਤਰ ਭਾਈ ਦੀਸੇ ਮਨ ਮੇਰੇ ਤੇ ਸਭ ਆਪਣੇ ਸਵਾਈ ਮਿਲਾਸਾ ਜਿਸ ਦਿਨ ਉਨਕਾ ਸੁਆ ਕੋ ਹੋਏ ਨ ਆਵੇ ਤਿਸ ਦਿਨ ਨੇੜੇ ਕੋ ਨ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੇ ਸੂ ਦੁਖ ਸੁਖਾਸਾ ਤਿਸ ਕਾ ਪ੍ਰਵਾਸਾ ਕਿਉ ਕੀਜੇ ਮਨ ਮੇਰੇ ਜੋ ਅੰਤੀ ਉਸ ਰੱਖ ਨ ਸਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅੰਦੇ ਨਾਮ ਜਪੋ ਹਰ ਸੰਤ ਹੋ ਇਹ ਛੁੱਟਣ ਕਾ ਸਾਚਾ ਪਰਵਾਸਾ ਗੁਣ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਭੋਜਲ ਤਾ ਗੁਰਸਸ ਦੇਖੇ ਲੈ ਜਾਏ ਸਭ ਤਪਨਾ ਮੇਰੇ ਮਨ ਅੰਦਿਨ ਤਿਆਏ ਨਾਮ ਹਰ ਜਪਨਾ ਜਾ ਕਹਾ ਤੁਝ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇ ਸਦਾ ਤੂੰ ਆਪਣਾ ਰਹੋ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਤਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿਨਕੇ ਚਰਨ ਮਲੋ ਹਰ ਦਸਨਾ ਸਬਦ ਪਛਾਣ ਰਾਮ ਰਸ ਪਾਵੋ ਓ ਉੱਤਮ ਸੰਤ ਪਿਓ ਬਡ ਬਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਓ ਕਟੇ ਨਾ ਕਿਸੇ ਕੀ ਕਠਾਈ ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਤਿਆਏ ਨਿਤ ਕਰ ਜੁੜਨਾ ਜਨ ਨਾਨਕ ਹਰ ਦਾਨ ਇੱਕ ਦੀ ਜੈ ਨਿਤ ਬਸੇ ਹਿਰਦੇ ਹਰੇ ਮੋਏ ਚਰਨਾ ਗੁਣ ਮਹੱਲਾ ਚੌਥਾ ਜਿਤਨੇ ਸਾ ਪਾਤਸਾ ਉਮਰਾਵ ਸਿਖਦਾਰ ਚੌਧਰੀ ਸਭ ਮਿੱਥਿਆ ਝੂਠ ਪਾਓ ਦੂਜਾ ਜਾਣ ਹਰ ਅਬਨਾਸੀ ਸਦਾ ਥਿਰਨੇ ਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਣ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾ ਕਿਸੇ ਦਾ ਤਾਣ ਰਹੋ ਜਿਤਨੇ ਤਨਵੰਤ ਕੁਲਵੰਤ ਲਖਵੰਤ ਦੀਸੇ ਮਨ ਮੇਰੇ ਸਭ ਬਿੰਸ ਜਾਏ ਜੋ ਰੰਗ ਕੁਸੁਮ ਕਚਾਣ ਹਰ ਸਤ ਨਿਰੰਜਨ ਸਦਾਸੇ ਮਨ ਮੇਰੇ ਜਿਤ ਹਰ ਦਰਗੇ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ

ਨਾ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ ਜਿਸ ਦੇ ਵਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਤੇਈਏ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਤਿਆਏ ਤੁਧਲੇ ਛੱਡਈਏ ਗੁਣ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜੋ ਤ੍ਰਿਖਾਵੰਤ ਬਿਨਤ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨ ਹੈ ਮੇਰੇ ਮਨ ਅੰਤਰ ਕੀ ਪੀਰ ਰਹੋ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਖੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਤੀਰ ਜਨ ਨਾਨਕ ਕੀ ਹਰ ਆਸ ਬੁਝਾਵੋ ਹਰ ਦਰਸ਼ਨ ਸ਼ਾਂਤ ਸਰੀਰ ਛੱਕਾ ਪਹਿਲਾ ਰਾਗ ਗੌਣ ਮਹੱਲਾ ਪੰਜਵਾਂ ਚੌਪ ਦੇ ਖਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹੋ ਸੁਨਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦੁਸ਼ਟੋ ਕਰਤਾ ਓਪਤ ਕਰਤਾ ਪੜਲਿਓ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਭਗਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸੰਤ੍ਰਿਸ਼ਟਾ ਗੁਣ ਮਹੱਲਾ ਪੰਜਵਾਂ ਫਾਕਿਓ ਮੀਨ ਕਪੱਕੀ ਨਿਆਈ ਤੂੰ ਉਰਜਰਿਓ ਕੁਸਮ ਭਾਈਲੇ ਭਗਤ ਹਾਰੇ ਸਾਸਲੇ ਖੇ ਲੈ ਤੂੰ ਉਦਰੇ ਹਰ ਗੁਣ ਗਾਏ ਲੇ ਮਨ ਸਮਝ ਛੋੜ ਅਵਾਏ ਲੇ ਆਪਣੇ ਰਹਿਣ ਕੋ ਠੋੜ ਨਾ ਪਾਵੇ ਕਾਏ ਪਰ ਕਹਿ ਜਾਏ ਲੇ ਰਹੋ ਜੋ ਮੈਂ ਗਲ ਇੰਦਰੀ ਰਸ ਪੇਰਿਓ ਤੂੰ ਲਾਗ ਕੁੰਟੁੰਬਾਏ ਲੇ ਜੋ ਪੰਖੀ ਕਤਰ ਹੋਏ ਫਿਰ ਵਿਛੜੇ ਥਿਰ ਸੰਗ ਥਰ ਤਿਆਈ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਓ ਮੂਠੋ ਮੂੜ ਲਭਾਈ ਲੇ ਤੂੰ ਹੋਆ ਪੰਚਵਾਸ ਵੈਰੀ ਕੇ ਝੂਟੇ ਪ੍ਰਸਰ ਨਾਏ ਲੇ ਹੋ ਕਿਰਪਾਲ ਦੀਨ ਦੁਖ ਬੰਜਨ ਸਭ ਤੁਮਰੇ ਜੀ ਜੰਤਾਏ ਲੇ ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏ ਲੇ ਰਾਗੋਣ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕੁਝ ਭੋਜਨ ਗਪੋਗਾਏ ਸੋ ਪ੍ਰਭ ਤਜ ਮੂੜੇ ਕੱਜ ਜਾਏ ਪਾਰ ਬ੍ਰਹਮ ਕੀ ਲਾਗਿਓ ਸੇਵ ਗੁਰ ਤੇ ਸੁਜਨ ਰੰਜਨ ਦੇਵ ਰਾਹੋ ਜਿਨ ਕੀਏ ਰੰਗ ਅਨੇਕ ਪ੍ਰਕਾਰ ਓਪਤ ਪਰਲਿਓ ਨਿਮਖ ਮਜਾਰ ਜਾ ਕੀ ਗਤਮਿਤ ਕਹੀ ਨਾ ਜਾਏ ਸੋ ਪ੍ਰਮਨ ਮੇਰੇ ਸਦਾ ਤਿਆਏ ਆਏ ਨਾ ਜਾਵੇ ਨਿਚਲ ਤਨੀ ਬੇਅੰਤ ਗੁਨਾ ਤਾਂ ਕੇ ਦਗਨੀ ਲਾਲ ਨਾਮ ਜਾਖੇ ਪਰੇ ਭੰਡਾਰ ਸਗਲ ਘਟਾ ਦੇਵੇ ਆਧਾਰ ਸਤਪੁਰਖ ਜਾਖੋ ਹੈ ਨਾਉ ਮਿਟੇ ਕੋਟ ਅਗਨਿਮਗ ਜਸ ਗਾਓ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਦਾ ਨਾਨਕ ਚੀਤ ਗੁਣ ਮਹੱਲਾ ਪੰਜਵਾਂ ਨਾਮ ਸੰਕੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਸ ਦੀ ਹਰ ਇੱਕੋ ਨਾਮ ਮਨ ਕਾ ਇਸ ਗੁਰ ਸੰਗ ਧਿਆਨ ਰਹਾਓ ਨਾਮ ਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਾ ਜਾਤ ਨਾਮੋ ਹੀ ਮਨ ਲਾਗਾ ਮਿੱਠਾ ਜਲ ਤਾ ਸਮੈ ਨਾਮੋ ਡੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਧਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਇਹ ਮਨੁਆ ਗੀਤ ਨਾਮੇ ਹੀ ਅਮ ਨਿਰਪਿਓ ਪੇ ਨਾਮੇ ਆਮਨ ਜਾਮਨ ਰਹੇ ਗੁਰਪੁਰੈ ਮੇਲੇ ਗੁਣ ਤਾਸ ਕੋ ਨਾਨਕ ਸੁਖ ਸਹਿਜ ਨਿਵਾਸ ਗੁਣ ਮਹੱਲਾ ਪੰਜਵਾਂ ਨਿਮਾਨੇ ਕੋ ਜੋ ਦੇ ਤੋ ਮਾਂ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਖੋਰ ਮੈਂ ਰਾਖਨ ਹਾਰ ਤਿਸ ਠਾਕੁਰ ਕੋ ਸਦ ਨਮਸਕਾਰ ਐਸੋ ਪ੍ਰਮਨ ਮਾਹੇ ਤਿਆਏ ਕਟਵ ਗਰਜਤ ਕਥੇ ਸਹਾਏ ਰਹੋ ਰੰਕ ਰਾਓ ਜਾਖੇ ਇਕ ਸਮਾਨ ਕੀਠ ਸਗਲ ਪੁਰਾਨ ਬਿਓ ਪੋਸ਼ ਨ ਮਸਲਤ ਤਰੇ ਜੋ ਕੁਛ ਕਰੇ ਸੋ ਆਪੇ ਕਰੇ ਜਾਕਾ ਅੰਤ ਨ ਜਾਣਸ ਕੋਏ ਆਪੇ ਆਪ ਨਿਰੰਜਨ ਸੋਏ ਆਪ ਕਰ ਆਪ ਨਿਰੰਕਾਰ ਕਟ ਕਟ ਸਭ ਕਟ ਕਟ ਕਟ ਸਭ ਕਟ ਆਧਾਰ ਨਾਮ ਰੰਗ ਭਗਤ ਪੇ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੁਣ ਮਹੱਲਾ ਪੰਜਵਾਂ ਜਾਕੇ ਸੰਗ ਇਹੋ ਮਨ ਨਿਰਮਲ ਜਾਕੇ ਸੰਗ ਹਰ ਹਰ ਸਿਮਰਨ ਜਾਕੇ ਸੰਗ ਕਿਲ ਬਿਖੋਏ ਨਾਸ ਜਾਕੇ ਸੰਗ ਹਿਰਦੇ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾਕੇ ਨੀਤ ਰਹੋ ਜਾਕੇ ਮੰਤਰ ਹਰ ਹਰ ਮਨ ਵਸੇ ਜਾਕੇ ਉਪਦੇਸ਼ ਪਰਮ ਪੋ ਨਸੈ ਜਾਕੇ ਕੀਰਤ ਨਿਰਮਲ ਸਾਰ ਜਾਕੀ ਰੇਨ ਬਾਂਛੇ ਸੰਸਾਰ ਕੋਟਪਤੀ ਜਾਕੇ ਸੰਗ ਉਧਾਰ ਏਕ ਨਿਰੰਕਾਰ ਜਾਕੇ ਨਾਮ ਆਧਾਰ ਸਰਮ ਜੀ ਆਕਾ ਜਾਣੇ ਪਿਓ ਕਿਰਪਾ ਨਿਧਾਨ ਨਿਰੰਜਨ ਦਿਓ ਪਾਰ ਬ੍ਰਹਮ ਜਪੇ ਕਿਰਪਾਲ ਤਪ ਭੇਟੇ ਗੁਰਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਤਿਆਏ ਸੁਖ ਸਹਿਜ ਆਨੰਦ ਹਰ ਨਾਏ ਗੁੰਡ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੇ ਧਿਆਨ ਗੁਰ ਕੇ ਸਤ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਤਾਰਿਓ ਗੁਰ ਪਾਰ ਬ੍ਰਹਮ ਸਦਾ ਨਮਸਕਾਰਿਓ ਮਤ ਕੋ ਪਰਮ ਪੁਲੈ ਸੰਸਾਰ ਗੁਰ ਬਿਨ ਕੋਈ ਨਾ ਉਤਰਸ ਪਾਰ ਰਾਹੋ ਪੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਰੰਗ ਕੀ ਤ੍ਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਉਰਤ ਕਮਲ ਵਿਗਾਸ ਅੰਧਕਾਰ ਮੈਂ ਪਿਆ ਪ੍ਰਗਾਸ ਜਿਨ ਕੀ ਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰਕਰਤਾ ਗੁਰ ਕਰਣੈ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਕੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰਮੁਖ ਨ ਪਾਈਏ ਪਾਈ ਗੁੰਡ ਮਹੱਲਾ ਪੰਜਵਾਂ ਗੁਰੂ ਗੁਰੂ

0: सवा एक या डेढ़ बजे का,
1: समय कहाँ है?
0: डेढ़ बजे।

ਚੁੰਨੀ ਨਾਲ ਹੀ।

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ
1: ਮਨ ਮੋਹਾ ਨਾਮ ਤੇਰੇ ਸੰਗ ਸਹਾਈ
0: ਮਾਂ ਭੈਣ ਦੂਤ ਜਮ ਦਲੈ
1: ਲੈ ਕੇਵਲ ਨਾਮ ਸੰਗ ਤੇਰੇ ਚੱਲੈ
0: ਜੈ ਮੁਸ਼ਕਿਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਪੁੰਨਾ ਚਰਨ

0: ਕੇ ਗਣੇ ਜਾਏ ਨ ਕੋਸਾ
1: ਹਰ ਕਾ ਨਾਮ ਉਹਾ ਸੰਗ ਤੋਸਾ
0: ਪੰਡੇ ਮਹੰਦ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਪੰਥ ਤੇਰਾ ਕੋ ਨਾਮ ਸਿਆਨੂ
1: ਹਰ ਕਾ ਨਾਮ ਤੈ ਨਾਲ ਪਛਾਨੂ
0: ਮਹਾਂ ਭਿਆਨ ਤਪਤ ਬੋ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਤ੍ਰਿਖਾ ਮਨ ਤੁਜ

0: ਹੱਥ ਹਸਤੇ ਅਸਮਸਤਰਾ
1: ਮਿਥਿਆ ਰਣਸਨ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਿਰ ਭਗਤ ਸਾਧ ਕੀ

0: ਸਤ ਸਤ ਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਕਿਸੇ ਸਭ ਭਲੀ
1: ਸਤਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਵਚਨ ਸਾਧੂ

तुम ठाकुर तुम।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੋਂ ਕੀ ਜਗ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦਿਗ ਸੁਣ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੀ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਹਾ, ਤੇ ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦੇ ਰਾਖਿਆ, ਵਾਹਿਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਸਤਿਗੁਰੂ ਨੇ ਤਾਣਿਓ ਕੇ ਤਾਣ, ਸਤਿਗੁਰੂ ਨੇ ਓਟਿਓ ਕੀ ਓਟ, ਸਤਿਗੁਰੂ ਨੇ ਆਸਰਿਓ ਕੇ ਆਸਰਾ, ਸਤਿਗੁਰੂ ਗੁਰੂ ਗਰੀਬ ਨਿਵਾਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ, ਗੁਰਗੱਦੀ

ਸੁਭਾਏ ਮਾਨ ਚਵਰ ਤਖਤ ਸਿੰਘਾਸਨ ਦੇ ਮਾਲਕ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ ਉੱਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਦੇ ਮਹਾਂ ਵਾਕ ਅਨੁਸਾਰ ਆਪ ਜੀ ਦੀ ਹਜ਼ੂਰੀ ਵਿੱਚ ਆਪ ਜੀ ਦੀਆਂ ਸਮੂਹ ਬੀਬੀਆਂ ਵੱਲੋਂ ਹਰ ਸ਼ਨੀਵਾਰ ਨੂੰ ਸੱਚੇ ਪਾਤਸ਼ਾਹ ਜੀ ਮੁੱਖ ਰੱਖਦੇ ਆ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂ ਵਾਕ ਅਨੁਸਾਰ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਸੰਗਤੀ ਰੂਪ ਦੇ ਵਿੱਚ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਦੀ ਅਗਾਧ ਗੁਰਬੋਧ ਗੁਰਬਾਣੀ ਪੜ੍ਹਦਿਆਂ ਚੌਪੀ ਸਾਹਿਬ ਜੀ ਦੇ ਜਾਪ ਕਰਦਿਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਬੀਬੀਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਤੰਦਰੁਸਤੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਹਰਪ੍ਰੀਤ ਕੌਰ ਵੱਲੋਂ ਆਪਣੀ ਬੇਟੀ ਪਰਮਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਆਪ ਜੀ ਦੇ ਹਜ਼ੂਰੀ ਵਿੱਚ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਮਹਾਰਾਜ ਪਰਮਿੰਦਰ ਕੌਰ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਦੁੱਖਾਂ ਕਲੇਸਾਂ ਪਾਪਾਂ ਦਾ ਨਾਸ਼ ਕਰਨਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਕਮਾਈਆਂ ਸਫਲ ਕਰਨੀਆਂ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਜਗਦੀਪ ਸਿੰਘ ਤੇ ਸੰਦੀਪ ਕੌਰ ਵੱਲੋਂ ਆਪਣੀ ਬੇਟੀ ਆਨੰਦ ਕੌਰ ਕੰਗ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਬੇਟੀ ਆਨੰਦ ਕੌਰ ਕੰਗ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਲੰਮੀ ਲੰਮੀ ਆਰਜੂ ਬਖਸ਼ਣੀ ਉੱਚ ਵਿਦਿਆ ਦੀਆਂ ਦਾਤਾਂ ਮਾਪਿਆਂ ਦੇ ਆਗਿਆਕਾਰ ਬਣਾਉਣਾ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੇਵਕ ਪਰਿਵਾਰ ਦੀਆਂ ਕਮਾਈਆਂ ਸਫਲ ਕਰਨੀਆਂ ਕਮਾਈਆਂ 'ਚ ਬਰਕਤਾਂ ਪਾਉਣੀਆਂ। ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਸਰਦਾਰ ਜਸਵੰਤ ਸਿੰਘ ਢਿੱਲੋਂ ਅਤੇ ਰਮਨਦੀਪ ਕੌਰ ਢਿੱਲੋਂ ਵੱਲੋਂ ਆਪਣੀ ਬੇਟੀ ਅਰਜੋਈ ਕੌਰ ਢਿੱਲੋਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਆਪ ਜੀ ਨੇ ਕਿਰਪਾ ਕਰਨੀ ਬੇਟੀ ਅਰਜੋਈ ਕੌਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਲੰਮੀ ਲੰਮੀ ਆਰਜੂ ਉੱਚ ਵਿਦਿਆ ਦੀ ਦਾਤ ਤੰਦਰੁਸਤੀ ਦੀਆਂ ਦਾਤਾਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਜਨਰਲ ਸਿੰਘ ਸਿੱਧੂ ਵੱਲੋਂ ਤੰਦਰੁਸਤੀ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਦਰ 'ਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ ਸੇਵਕ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਭਾਵਨਾਵਾਂ ਨੂੰ ਭਾਗ ਲਾਉਣੇ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਚਰਨ ਕਮਲਾਂ ਪਾ ਸਰਜਿੰਦਰ ਸਿੰਘ ਅਤੇ ਭੁਪਿੰਦਰ ਕੌਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਅਮਨਦੀਪ ਸਿੱਧੂ ਅਤੇ ਪ੍ਰਜੋਸ਼ ਸਿੱਧੂ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੀ ਬੇਟੀ ਅਮਰੀਨ ਕੌਰ ਸਿੱਧੂ ਦੇ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਅਮਰੀਨ ਸਿੱਧੂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੇਵਕਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਸਰਦਾਰ ਬਲਜੀਤ ਸਿੰਘ ਵੱਲੋਂ ਤੰਦਰੁਸਤੀ ਦੀ ਅਰਦਾਸ ਦਰ 'ਤੇ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ 'ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ ਬਿਨ ਬੋਲਿਆਂ ਸਭ ਕਿਛ ਜਾਣਦਾ ਕਿਸ ਆਗੇ ਕੀਤੇ ਅਰਦਾਸ ਆਪ ਜੀ ਨੇ ਕਿਰਪਾ ਕਰਨੀ ਸਮੂਹ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ ਕਮਾਈਆਂ ਸਫਲ ਕਰਨੀਆਂ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਆਪਸੀ ਮਿਲ ਮਿਲਾਪ ਪਿਆਰ ਪਰਿਵਾਰਾਂ ਵਿੱਚ ਇਕੱਤਰਤਾਵਾਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਦਰ 'ਤੇ ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਦਰ 'ਤੇ ਤਿਲ ਫੁੱਲ ਪਟਾਵਾਂ ਸੁਵਾਵਾਂ ਲੇਖੇ ਲਾਉਣੀਆਂ ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣੀ ਮਹਾਰਾਜ
ਆਪ ਜੀ ਦੀ ਹਜ਼ੂਰੀ ਵਿੱਚ ਸਮੂਹ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ ਸੱਚੇ ਪਾਤਸ਼ਾਹ ਜੀ, ਦਾਰਾਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ ਤੇ। ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀ ਹੈ ਗੁਰੂ ਕੈ।

ਸਤਿਗੁਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੁਖਮਨੀ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਗੁਰੂ ਕੀਆਂ ਬਖਸ਼ਿਆਂ ਨੇ, ਰਹਿਮਤਾਂ ਨੇ ਸੰਗਤਾਂ 'ਤੇ, ਜੋ ਹਰ ਸੈਟਰਡੇ 1:30 ਵਜੇ ਤੋਂ ਲੈ ਕੇ ਸੁਖਮਨੀ ਸਾਹਿਬ ਦਾ ਜਾਪ ਕਰਦੇ ਨੇ। ਸਾਰੀਆਂ ਸੰਗਤਾਂ ਦਾ ਤਹਿਲ ਤੋਂ ਧੰਨਵਾਦੀ ਹਾਂ। ਸਤਿਗੁਰੂ ਮਿਹਰ ਕਰਨ, ਜੋ ਇਹ ਸਮਾਂ ਹੈ ਹਮੇਸ਼ਾ ਵਾਸਤੇ ਸਾਨੂੰ ਰਹਿਮਤ ਕਰਕੇ ਬਖਸ਼ਿਆ ਭਰਿਆ, ਹੱਥ ਸਿਰ 'ਤੇ ਰੱਖਣ, ਆਪਣਾ ਜਾਪ ਆਪ ਕਰਵਾਉਣ। ਜਿਹਨਾਂ ਪਰਿਵਾਰਾਂ ਨੇ ਸੁਖਮਨੀ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਦਾ ਵੀ ਤਹਿਲ ਤੋਂ ਧੰਨਵਾਦੀ ਹਾਂ। ਸਤਿਗੁਰੂ ਕਿਰਪਾ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਗ੍ਰੀਨ ਵਾਜ ਮਨੋਕਾਮਨਾਵਾਂ ਪੂਰੀਆਂ ਕਰਨ। ਸੋ ਆਓ, ਅਖੰਡ ਪਾਠ ਚੱਲ ਰਹੇ ਨੇ, ਉਹ ਆਪਾਂ ਹੁਣ ਸਰਵਣ ਕਰਨੇ ਨੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ, ਬਰਸੀਆਂ ਦੀ ਯਾਦ ਦੇ ਵਿੱਚ, ਜਿਹਨਾਂ ਦੇ ਭੋਗ ਸਵੇਰੇ ਪੈਣੇ ਨੇ। ਇਸ ਦੇ ਨਾਲ ਹੀ ਜਿਸ ਤਰ੍ਹਾਂ ਆਪ ਜੀ ਗੁਰਦੁਆਰਾ ਸਾਹਿਬ ਦੇ ਗੇਟ ਅੰਦਰ ਆਉਂਦੇ ਹੋ, ਖੱਬੇ ਪਾਸੇ ਟੈਂਟ ਲੱਗਿਆ ਹੋਇਆ ਹੈ, ਉਸ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦਾ ਜੀਵਨ ਕਿਸ ਤਰ੍ਹਾਂ ਸਾਹਿਬਾਂ ਦੇ ਮੁੱਖ 'ਤੇ ਸਰਬ ਨੇ ਛਾਂ ਕੀਤੀ ਸੀ। ਸੱਚਾ ਸੌਦਾ ਦਾ ਕਲਿੱਪ ਹੈ, ਉਹਦੇ ਵਿੱਚ ਛਾਂ ਦਾ ਕਲਿੱਪ ਹੈ ਅਤੇ ਹੋਰ ਵੀ ਹੈ, ਉਹ ਮੈਂ ਬੇਨਤੀ ਕਰਾਂਗਾ ਮੇਰੇ ਵੀਰ ਭਾਈ ਸਾਹਿਬ ਭਾਈ ਅਮਰਮਿੰਦਰ ਸਿੰਘ ਜੀ, ਜੋ ਹਰ ਸਾਲ ਇਹ ਉਪਰਾਲਾ ਕਰਦੇ ਨੇ, ਕੁਛ ਨਾ ਕੁਛ ਜ਼ਰੂਰ ਨਵਾਂ ਲੈ ਕੇ ਆਉਂਦੇ ਨੇ, ਉਹ ਜ਼ਰੂਰ ਦੇਖ ਕੇ ਜਾਣ ਦੀ ਕਿਰਪਾਲਤਾ ਕਰਨੀ। ਉਹ ਸਿਰਫ 10 ਕੁ ਮਿੰਟ ਦਾ ਹੈਗਾ, ਉਹ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਲਾਏ ਵੀ ਮਹਾਰਾਜ ਸਾਹਮਣੇ ਬੈਠੇ ਨੇ। ਸੋ ਜ਼ਰੂਰ ਦੇਖ ਕੇ ਜਾਣਾ, ਖਾਸ ਕਰਕੇ ਇਹ ਬੱਚਿਆਂ ਵਾਸਤੇ ਹੈ। ਜੋ ਵੀ ਬੱਚੇ ਆਪਣੇ ਖਾਲਸਾ ਸਕੂਲ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਪੇਰੈਂਟਸ ਦੇ ਚਰਨਾਂ 'ਚ ਬੇਨਤੀ ਆ ਕਿ ਬੱਚਿਆਂ ਨੂੰ ਜ਼ਰੂਰ ਦਿਖਾਲੋ, ਤਾਂ ਕਿ ਆਪਾਂ ਬੱਚਿਆਂ ਨੂੰ ਇੱਧਰਲੇ ਪਾਸੇ ਲਾ ਸਕੀਏ। ਛੋਟੇ ਛੋਟੇ ਕਲਿੱਪ ਨੇ, ਜ਼ਰੂਰ ਦੇਖ ਕੇ ਜਾਣ ਦੀ ਕਿਰਪਾਲਤਾ ਕਰਨੀ, ਧੰਨਵਾਦੀ ਹੋਵਾਂਗਾ। ਇੱਥੇ ਹੀ ਸੁਖਮਨੀ ਸਾਹਿਬ ਦੀ ਸਮਾਪਤੀ ਹੈ। ਹੁਣ ਆਪਾਂ ਜੋ ਪਾਠ ਚੱਲ ਰਹੇ ਨੇ ਉਹ ਆਪਾਂ ਸਰਵਣ ਕਰੀਏ। ਉਸ ਤੋਂ ਉਪਰੰਤ 4 ਵਜੇ ਫਿਰ ਸੁਖਮਨੀ ਸਾਹਿਬ ਦਾ ਜਾਪ ਹੋਣਾ ਹੈ। ਜਿਹਨੇ ਵੀ ਆਉਣਾ ਹੋਵੇ ਜ਼ਰੂਰ ਆ ਸਕਦਾ ਹੈ ਉਸ ਦੇ ਵਿੱਚ ਬੈਠਣ ਲਈ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਸਵਾਰਨ ਹਾਰਾ ਇਸੇ ਕਹਿ ਕਾ ਜਾਣਾ ਪੈਓ ਆਪੇ ਕਰਤਾ ਆਪੇ ਦੇ ਉਗਮੈ ਸੂਰ ਅਸਲ ਸੰਘਾਰ ਉਚ ਦੇਖ ਸ਼ਬਦ ਵਿਚਾਰ ਉਪਰ ਆਦ ਅੰਤ ਤੈ ਲੋਏ ਆਪੇ ਕਰਾਇ ਕਥਾ ਸੁਣਾਇ ਸੋਏ ਉਬਦਾਤਾ ਮਨ ਤੰਦੇ ਉਬਦਾਤਾ ਮਨ ਮੁਖ ਸੋਏ ਪ੍ਰਭ ਜਗ ਦੇਵ ਨੇ ਵਰਨਾ ਕੋਏ ਨਾਨਕ ਨਾਮ ਰਤੈ ਪਤ ਹੋਏ ਰਾਜਨ ਰਾਮ ਰਵੈਦਕਾਰ ਰਣ ਮੈ ਲੋਜੈ ਮਨਵਾ ਮਾਰ ਰਾਤ ਦਿਨ ਅੰਤ ਰਹੇ ਰੰਗ ਰਾਤਾ ਤੇਨ

कार्याचार सच सुख होई ना बहुना मुकत केव होई मन नाम है वेरो।

ਢਾਲੈ ਕਸ ਕਸ ਵਟੇ ਸਹਿ ਸੁਤਾਓ ਨਦਰ ਸਰਾਵਨੇ ਸਚੜਾਓ ਜਗਤ ਪਸੂ ਅਹੰਕਾਲ ਕਸਾਈ ਕਰ ਕਰਤੇ ਕਰਨੀ ਕਰ ਪਾਈ ਜਿਨ ਕੀਤੇ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਤ ਕਹਿਣ ਨ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਏ ਮਨ ਸਤਿਗੁਰ ਦੀਆ ਖਰਾ ਖਰਾ ਕਹਿ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀਅੰਤ ਮੂਹੇ ਨਹੀਂ ਜਾਣਿਆ ਖਿਨ ਮੈਂ ਮੋਹ ਜਾਂ ਸ਼ਬਦ ਪਛਾਣਿਆ ਸੁਰਚੀਤ ਮਰਨ ਮਰ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ ਗਗਨ ਗੰਭੀਰ ਗਗਨ ਅੰਤਰਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆਨ ਆਵੈ ਆਏ ਨਾ ਜਾਏ ਗੁਰਪ੍ਰਸਾਦ ਰਹਿ ਲਿਵਲਾਏ ਗਗਨ ਆ ਗਮਿਆ ਨਾਥ ਅਜੋਨੀ ਅਸਥਿਰ ਚੀਤ ਸਮਾਧ

ਗੁਰਮੁਖ ਬੁਝੈ ਤਾਂ ਨਿਜ ਘਰ ਵਾਸਾ ਪਾਈਐ ਭਾਬੇ ਪੌਦਰ ਮਾਰਗ ਵਿਖੜਾਇਆ ਨਿਰਾਸਾ ਤਰੀਐ ਗੁਰਪ੍ਰਸਾਦੀ ਆਪਣੇ ਜੀਵਨ ਤਿਆਏ ਬਮਰੀਐ ਮਾਇਆ ਮਾਇਆ ਕਰਮ ਹੋਏ ਮਾਇਆ ਕਿਸੈ ਨਾ ਸਾਥ ਹੰਸ ਚੱਲੇ ਉੱਠ ਡੂਮਣੋ ਮਾਇਆ ਭੁੱਲੇ ਆਸ ਮਨ ਝੂਟਾ ਜਮ ਜੋਹਿਆ ਅਵਗਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਰੈ

ਗੁਰ ਸਬਦੀ ਵਿਚਾਰ ਆਪ ਗਿਆ ਦੁਖ ਕਟਿਆ ਹਰ ਵਰ ਪਾਇਆ ਨਾਰ ਸੋਇਨਾ ਰੂਪਾ ਸੰਚਿਐ ਤਨ ਖਾਚਾ ਵੇਖ ਚਾਰ ਸਾ ਸਦਾਇ ਸੰਜ ਤਨ ਦੁਬਦਾ ਹੋਇ ਕੁਵਾਰ ਸਚਿਆਰੀ ਸਚ ਸੰਚਿਆ ਸਚ ਨਾਮ ਮੋਲ ਆਨਰਮਾਲਿਉ ਜੁਲੋ ਪਤ ਸਾਚੇ ਸਚ ਬੋਲ ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹੁੰਬਲ ਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੇ ਸੁਜਾਣ ਵਿਖਿਆ ਅੰਮ੍ਰਿਤ ਖੈ ਬੁਝੇ ਪੁਰਖ ਸੁਜਾਣ ਖਿਮਾ ਵਿਹੁਣੇ ਖਪ ਗਏ ਖੂਹਣ ਲੱਖ ਅਸੰਖ

ਹਰੇ ਗੁਰੇ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਪਾਂਧਾ ਪੜਿਆ ਕੀਏ ਵਿਦਿਆ ਵਿਚਰੇ ਸਹਿ ਸੁਭਾਏ ਵਿਦਿਆ ਸੋਦੇ ਤਤ ਲੈ ਰਾਮ ਨਾਮ ਲਿਵ ਲਾਏ ਮਨਮੁਖ ਵਿਦਿਆ ਵਿਕਰਦਾ ਬਿਖ ਖੱਟੇ ਬਿਖ ਖਾਏ ਮੂਰਖ ਸ਼ਬਦ ਨ ਚਿੰਨੇ ਸੂਝ ਬੂਝ ਨਹਿ ਕਾਏ ਪਾਂਧਾ ਗੁਰਮੁਖਿਆ ਕੀਏ ਚਾਟੜਿਆ ਮਤ ਦੇ ਨਾਮ ਸੰਭਾਲੇ ਨਾਮ ਸੰਗ੍ਰਹਿ ਲਾ ਜਗ ਮੇਲੇ ਸੱਚੇ ਪਟੇ ਸੱਚ ਮਨ ਪੜੀਏ ਸ਼ਬਦ ਸੋ ਸਾਰੇ

ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸਵ ਸੰਪਾਰ ਏਕੈ ਨਾਮ ਜਪਤਿ ਅਗਣਿਤ ਅਨੇਕੈ ਵੇਦ ਪ੍ਰਾਨ ਸਿਮਰਤ ਸੁਦਾਖਰ ਕੀ ਨਿਰਾਮ ਨਾਮ ਇਕ ਆਖਰ ਕਿਨ ਕਾਇਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀਏ ਕੈ ਦਰਸ ਤਿਹਾਰੋ ਨਾਨਕੁਨ ਸੰਗ ਮੁਹੇ ਆਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰਾਇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਾਛ ਵਿਗੁਣ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧੁ ਕੈ ਸੰਗ ਸਰਬਨ ਦਾਨ ਨਾਨਕ ਕਰ ਰੰਗ

ਕਾ ਸਿਮਰਨ ਬਿਨਸੇ ਦੂਜਾ ਪ੍ਰਭ ਕਾ ਸਿਮਰਨ ਤੀਰਥ ਸੁਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕਾ ਸਿਮਰਨ ਸਭ ਕਿਛ ਸੁਜੈ ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰ ਸੇ ਸੁਖਵਾਸੀ ਪ੍ਰਭ ਕੋ ਸਿਮਰ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਣਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਅਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਵਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ

ਲੈ ਜੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਣ ਮਹੇ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸ੍ਰੇਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤੇ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤੇ ਅਘਾਵੇ ਜੈ ਮਾਰ ਗਿਓ ਜਾਤ ਅਕੇਲਾ ਤੈ ਹਰ ਨਾਮ ਸੰਗੋਤ ਸੁਹੇਲਾ।

ਨਾਲ ਪਛਾਨੂ। ਜੈ ਮਹਾਭਿਆਨ ਤਪਤ ਭਵ ਕਾਮ ਤੇ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕਾਰ ਹਰਿ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰਤੀ ਰੰਗ ਇਕ ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓੜਸ ਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ। ਪਾਰ ਜਾ ਤਿਉ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੀਉ ਤੁਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਾਛੀ ਅਵਰਣਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ। ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲਾ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਦੇ ਫਿਰਿਆ।

ਪਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ ਨਉ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਹਾ ਦਾਤ ਪੀ ਸਰਥੀ ਵੈ ਅਗਨ ਵੈ ਹੋਮਤ ਪੁਰਾਨ ਕਨਕਸ ਵੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕੁਟਾਵੇ ਤੋ ਪਿਓ ਮੈ ਮਹਿਲ ਨਾ ਜਾਵੇ ਹਰ ਕੇ ਨਾਮ ਸਮ ਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗੁਰਬ ਗੁਮਾਨਾ ਮਨ ਤੇ ਹੁਟੈ

ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ।

ਬਲ ਬਲ ਜਾਸ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਬਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀਰੀ ਨਾਰਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੇਠ ਸਾਜਨਾ ਸੁਖ ਦੁਖ ਜਨ ਸਮਦਰੇ ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਥਾਵੇਂ ਕੋ ਨਾਓ ਤੇਰਾ ਥਾਓ ਨੀ ਮਾਣੀ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆ ਪ੍ਰਵਰਾਤੇ ਤੁਮਰੀ ਅਸਤ ਤੁਮ ਤੇ ਹੋਏ ਨਾਨਕ ਵਰਣਾ ਜਾਣ ਸਕੋਏ ਸਰਬ ਧਰਮ ਮੈਂ

ਪਰਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਗ ਸੈਨ ਮੁਖ ਪਿਆਉ ਬੈਠ ਕਉ ਦੈਣ ਨਿਰਗੁਣ ਗਾ ਗੁਣ ਕਛੂ ਨਾ ਬੂਝੈ ਬਖਸ਼ ਲੈ ਤੋ ਨਾਨਕ ਸੀਜੈ ਜੈ ਪ੍ਰਸਾਦ ਧਾਰੀ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗਸੈ ਜੈ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁਲਾ ਜੈ ਪ੍ਰਸਾਦ ਭੁਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਅਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਇਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨਾ ਕਰੇ ਗਵਾਰ।

ਤਿ ਸਿਵ ਸਾਰੇ ਮੁਗਦੇ ਅਜਾਨ। ਸਦਾ ਸਦਾ ਭੁੱਲਣ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਛ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੁਵਸਤਰ ਕਰ ਮਾਨੈ, ਜੋਵਣ ਸਦੂਰ ਪੁਰਾਨੈ। ਛੋੜ ਜਾਏ ਤਿਸਕਾ ਸਰਾਮ ਕਰੈ, ਸੰਗ ਸੁਹਾਈ ਤਿਸ ਪਰ ਹਰੇ। ਚੰਦਨ ਲੇਪੇ ਉਤਾਰੇ ਧੋਹੇ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਕੂ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ।

ਨਾਨਕ ਤੁਮਦੀ ਕਿਰਪਾ ਤਰੈ ਸੰਗ ਸੁਆਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੂਆ ਕਹਿ ਗ੍ਰਹਿ ਭੀਤਰ ਬਸੇ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਭੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਰਲ ਸਮੱਗਰੀ

ਕੀਜੇ ਸਦ ਨਮਸਕਾਰ। ਜਾਂ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਾਣੇ ਆਪਣਾ ਹੁਕਮ

ਗਾਉਂਦਾ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਇ ਮਿਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਕਟ ਬਸੇ ਅਰਨਾਉ ਨਾਨਕ ਤਾਂ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਾਨੇ ਪ੍ਰੀਤ ਮੁਖੋਂ ਗੰਢ ਲਾਵਤ ਜਨ ਨਾਰ ਪ੍ਰਭੂ ਪਰ ਬੀਨ ਬਾਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕਾ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਕ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ

ਸਤ ਪਾਵਹਿ। ਜੈ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾੜ, ਪਰ ਸਿਮਰੋ ਤਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗਾ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੈ ਪ੍ਰਸਾਦ ਪਾਠ ਬਟੰਬਰ ਹੰਡਾਵੇ, ਤਿਸੇ ਤਿਆਗ ਅਤਿਅਵਰ ਲੁਭਾਵੇ। ਜੈ ਪ੍ਰਸਾਦ ਸੁਖ ਸੇਜ ਸੂਈ ਜੈ, ਮਨਾੜ ਪੈਰ ਤਾਂ ਕਾ ਜਸ ਗਾਵੀ ਜੈ। ਜੈ ਪ੍ਰਸਾਦ ਤੁਝ ਸਭ ਕੋ ਮਾਨੇ, ਮੁਖਤਾਂ ਕੋ ਜਸ ਰਸਨ ਬਖਾਨੇ। ਜੈ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਬਤ ਦਰਗੇ ਮਾਨ ਪਾਵੇ, ਨਾਨਕ ਪਾਤ ਸੇਤੀ ਘਰ ਜਾਵੇ। ਜੈ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਜੈ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ। ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੈ ਪ੍ਰਸਾਦ ਪਾਈ ਦੁਰਲੱਭ ਦੇਹੇ, ਨਾਨਕ ਤਾਂ ਕੀ ਭਗਤ ਕਰੇ। ਜੈ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੈ ਪ੍ਰਸਾਦ ਅਸਵਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ। ਜੈ ਪ੍ਰਸਾਦ ਬਾਗ ਮਿਲਖ ਤਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬੁਨਾਈ, ਉਠਤ ਬੈਠਤ ਸਦ ਤਿਸੈ ਧਿਆਈ।

ਨਾਨਕ ਜਸ ਕਹਿ। ਜੈ ਪ੍ਰਸਾਦ ਸੁਨੇ ਕਰਨ ਨਾਦ, ਜੈ ਪ੍ਰਸਾਦ ਪੇਖੇ ਬਿਸਮਾਦ, ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਵਸਨਾ, ਜੈ ਪ੍ਰਸਾਦ ਹਸਤ

ਜਤਨਾ ਸਾਧਕੀ ਮਹਿਮਾ ਬਰਣੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਉਪਰਾ ਮਹਿ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ

ਸਾਧਕੈ ਸੰਗ ਨ ਕਤਹੁ ਧਾਵੈ ਸਾਧ ਸੰਗਤ ਤਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ।

ਮਨ ਤੇ ਟਰਾਏ। ਇੰਦਰੀ ਜੇਤਾ ਪੰਜ ਦੁਖ ਤੇ ਰਹਿਤ, ਨਾਨਕੋਟ ਮਦੇ ਕੋ ਐਸਾ ਪਰਸ, ਵੈਸਨੂ ਸੋ ਜਿਸੀ ਉਪਰ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤਾ ਹੋਵੇ ਨਿਹ ਕਰਮ, ਤਿਸ ਵੈਸਨੂ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਅਵਰੇ ਨਾਮ ਜਪਾਵੇ, ਨਾਨਕ ਉਹ ਬੈਸ ਨੂੰ ਪਰਮ ਗਤ ਪਾਵੇ।

ਹੋਏ ਕਰ ਕਿਰਪਾ ਅੰਤਰ ਉਰ ਧਾਰੇ ਪਸ ਪ੍ਰੇਤ ਮੁਗਦ ਪਾਥਰ ਕੋ ਤਾਰੇ ਸਰਬ ਰੋਕਾ ਖੁਦ ਨਾਮ ਕਲਿਆਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।

ਪੁਰਖ ਕਹੀਐ ਜੀਵਨ ਮੁਕਤਾ। ਪਾਰ ਬ੍ਰਹਮ ਕੇ ਸਗਲੇ ਠਾਹੋ, ਜਿਤ ਜਿਤ ਘਰ ਰਾਖੇ ਤੈ ਸਾਚਨ ਨਾਹੋ। ਆਪੇ ਕਰਨ ਕਰਾਵਣ ਜੋਗਾ, ਪ੍ਰਭ ਭਾਵੇ ਸੋਈ ਫੁਨ ਹੋਗਾ। ਪਸਰੇ ਆਪ ਹੋਏ ਅਣਤ ਤਰੰਗ, ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼। ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਆਲ। ਸਲੋਕਾ

ਨਾਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਣ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ,

ਜੇ ਰਸ ਭੋਗੀ ਕਈ ਕੋਟ ਪੰਖੀ ਸਰ ਪਿਓ ਪਾਏ ਕਈ ਕੋਟ ਪਾਥਰ ਬ੍ਰਿਖ ਨਿਪ ਜਾਏ ਕਈ ਕੋਟਾ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰਨ ਖੇਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪ੍ਰਾਣ ਸਿਮਰਤਿ ਅਰਸਾ ਸੁਤ ਕਈ

ਪ੍ਰੇ ਸੂਕਰ ਮਿਰਗਾਚ ਸਭ ਤੇ ਨਿਰਾ ਸਭ ਹੂੰ ਤੇ ਦੂਰਾ ਨਾਨਕ ਆਪ ਲਿਪਤ ਰਿਹਾ ਭਰਪੂਰਾ।

ਕਈ ਕੋਟ ਘਾਲੇ ਥੱਕ ਪਾਏ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤਾ। ਜੈ ਜੈ ਪਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ।

ਮਿਲਿਓ ਪ੍ਰਭ ਅਬਨਾਸ। ਕਈ ਕੋਟ ਮੰਗੈ ਸਤ ਸੰਗ, ਪਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋਇ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ।

ਥਲ ਮਹੀ ਅਲਸੋ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗਾ ਜੋ ਤਿਸ ਪਾਵੇ ਸੋਈ ਹੋਗਾ ਖਿਨ ਮੈਂ ਥਾਪਿਓ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਅਦਰ ਹੁਕਮੇ ਧਾਰ ਅਦਰ ਰਹਾਵੇ ਹੁਕਮੇ ਉਪਜੇ ਹੁਕਮ ਸੰਭਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਾਮੇ ਰਿਆ ਸੁਮਾਈ ਪ੍ਰਭ ਭਾਵੇ ਮਨੁੱਖ ਗਤ ਪਾਵੇ ਪ੍ਰਭ ਭਾਵੇ ਤਾਂ ਪੱਥਰ ਪਾਥਰ ਤੁਰਾਵੇ ਪ੍ਰਭ ਭਾਵੇ ਬਿਨ

ਜੋ ਤਿਸ ਭਾਵੈ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੇ ਸੋਈ ਕਰੈ ਅਨ ਜਾਣਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਭਰਮੇ ਭੁਲਾ ਦੈ ਦਿਸ ਧਾਵੈ ਨਿਮਖ ਮੈਂ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੈ।

ਵੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੁਣ ਧਾਰੀ ਲਾਵੇ ਧਿਆਨ, ਕਬੂ ਤੜ ਤੀਰਥ ਸਨਾਨ, ਕਬੂ ਸਿਧ ਸਾਧਕ ਮੁਖ ਗਿਆਨ, ਕਬੂ ਕੀਟਾ ਸਪਤੰਗ ਜੀ ਆਨਕ ਜੁਣ ਭਰਮੇ ਪਰਮਈਆ, ਨਾਨਾ ਰੂਪ ਜਿਉ ਸੁਭਾਗੀ ਦੁਖਾਵੇ, ਜਿਉ ਪ੍ਰਭ ਭਾਵੇ ਤਿਵੇ ਨਚਾਵੇ। ਜੋਤਿ

ਆਵੇ ਧਨਵੰਤਾ ਕਰ ਗਰਬਾਵੇ ਤ੍ਰਣ ਸਮਾਨ ਕਾ ਸੰਗ ਨ ਜਾਵੇ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਬਿਨਾਸ਼।

ਕੋੜ ਕਰਮ ਕਰੇ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕਤ ਪਸਿਆ ਕਰੇ ਹੰਕਾਰ ਨਰਕ ਸੁਰਗਾ ਫਿਰ ਫਿਰ ਅਵਤਾਰ।

ਕੀਤਾ। ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕੋਂ ਛੂਟੈ, ਸਹਿਸ ਖਟੇ ਲੱਖ ਕੋਠ ਧਾਵੈ, ਤ੍ਰਿਪਤ ਨਾਵੇ ਮਾਇਆ ਪਾਛੇ ਪਾਵੈ, ਅਨਕ ਭੋਗਾ ਬਿਖਿਆ।

ਭੁੱਖਾ ਸੰਤ ਕਾ ਦੁਖੀ ਸੁਖ ਤੈ ਟਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਲਾਏ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੇ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ

ਇਹ ਜਿਉਂ ਜਲ ਵੀ ਹੁਣ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉਂ ਪਾਵ ਕੀ ਦੁਨ ਨਹੀਂ ਧਰਾਪੇ। ਸੰਤ ਕਾ ਦੁਖੀ ਛੁੱਟੇ ਆ ਕੇਲਾ, ਜਿਉਂ ਬਾੜ ਤਿਲ ਖੇਤ ਮਾਏ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤਾ। ਕਿਰਤ ਨਿੰਦ ਕਾ ਧੁਰੀ ਪਿਆ, ਨਾਨਕ ਜੋਤਿ ਸੁਭਾਵੇ ਸੋਈ ਥਿਆ।

ਜਾਊ। ਸੰਤ ਕਾ ਦੁਖ ਨਾ ਤ੍ਰਿਟੈ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਾਢ

ਐਸਾ ਕੋ ਥੀਆ ਆਪਣਾ ਖੇ ਲਾਭ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇਵਟ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨਾ ਸਿਮਰੋ ਹਰ ਹਰ ਰਾਏ ਕਾ ਸਰ ਮਨ ਰੱਖੋ ਨਾਨਕ ਤੂੰ ਭਰਮ ਪਉ ਜਾਏ ਅਸ਼ਟਪਦੀ ਮਾਨੋ ਕੀ ਟੇਕ ਬਿਰਥੀ ਸਭ ਜਾਨ ਦੀਵਨ ਕੋ ਏਕੈ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੋਰ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੋ ਕਹਿ ਕਿਸ਼ਨਾ ਹੀ ਹਾਥ ਹੈ।

ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਵਡਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰ ਮਾਨ ਜੋ ਕਿਛ ਕਰੇ ਸੁਪ੍ਰਭ

ਆਪ ਆਪਣ ਕੀਆ ਕਛੁ ਨਾ ਹੋਏ। ਜੇ ਸੋ ਪ੍ਰਾਨੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ। ਗਤ ਨਾਨਕ ਜਾਪੇ ਕਰ ਨਾਮ, ਰੂਪਵੰਤ ਹੋਏ ਨਾਹੀ ਮੋਹੇ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਏ ਕਿਆ ਕੋ ਗਰਬੈ। ਜਾਂ ਸਭ ਕੇ ਤਿਸਕਾ ਦੀਆ ਦਰਬੈ।

ਸ਼ਬਦ ਮਨੇ ਅਸਥਮਨ ਜਿਉ ਪਾਖਾਣ ਨਾਵ ਚੜਤ ਰਹੇ ਪ੍ਰਾਨੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕੀ ਅਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਵਰਤਿਆਗ ਤੂੰ ਤਿਸੇ ਚਿਤਾਰ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਆ ਜਾਣ।

ਸਾਹ ਦੀ ਉੱਪਰ ਜਾਈਏ ਕੁਰਬਾਨ, ਸਾਹ ਸਿਵਾਵਟ ਭਾਗੀ ਪਾਈਏ, ਸਾਹ ਸੰਗਰ ਕੀਰਤਨ ਗਾਈ, ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਹੇ, ਅੰਮ੍ਰਿਤ ਰਸ ਚਾਖੇ, ਉੱਡ ਗਈ ਸੰਤੇ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੁਖੇ ਕੋ ਦੇਵਤੇ ਆਧਾਰ, ਸਰਬਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਏ।

ਨਾਨਾ ਵਿਧ ਕਰਬਣਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਘੜ ਤਿਸਕੇ ਸਭ ਤਿਸਕੇ ਠਾਹੋ, ਜਪ ਜਪ ਜੀਵੇ ਨਾਨਕ ਕਰਨਾਉ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਰਨ ਗਿਆਨ ਧਿਆਨ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਰਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਾਦ ਮੈਂ ਸੋ ਜਨ ਗਤ ਪਾਏ।

ਕੁਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਾ ਭਲੀ ਸਤਨਾਮ ਪ੍ਰਭਕਾ ਸੁਖਦਾਈ ਵਿਸਵਾਸ ਸਤਨਾਨੰ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟਾ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋਤਿ ਸੁਭਾਵੇ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾ ਜਿਨ ਬੂਝਿਆ ਤਿਸ ਆਇਆ ਸੁਵਾਦ ਪ੍ਰਭ ਕੇ ਰੰਗ ਰਾਜ ਜਨ ਰਹਿ ਗੁਰ ਕੈ ਬਚਨ ਪਦਾਰਥ ਲਇਓ ਦਾਤੇ ਦੁਖ ਕਾਟਣ ਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋਵੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਿਰਦੇ ਵਿਸਵਾਸ ਪ੍ਰਭ ਆਇਆ ਤਦ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭ ਹੋਏ ਬਸਾਨਾ ਜੇ ਤੇ ਉਪਜਿਆ ਤਿਸ ਮਾਏ ਸਮਾਨਾ ਬਸਤ ਮਹਿਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੇ ਬੂਝਣ ਹਾਰ ਬਵੇਕਾ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਮਨ ਪ੍ਰਤੀਤ ਠਾਕਰ ਕੇ ਸੇਵਕੀ ਨਿਰਮਲ ਰੀਤਾ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਉਪਰਾ ਪਾਲਣ ਹਾਰਾ ਸੇਵਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰਪਾ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖੇ ਤਾਂ ਕਿ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਇਆ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸ ਕਾ ਸਾਸਨਾ ਕਾਢਤੇ ਆਪ ਤਾਂ ਕੋ ਰਾਖ ਦੇ ਕਰ ਹਾਥ ਮਾਨਸ ਯਤਨ ਕਰਤ ਬਭਾਤ ਤਿਸ ਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਡਾਣੀ ਬਾਰ ਬਾਰ ਬਾਰ ਪ੍ਰਭ ਜਪੀਐ ਭੀ ਅੰਮ੍ਰਿਤਿਓ ਮਨ ਤਨ ਧਰਪੀਐ ਨਾਮ ਰਤਨਾ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਬਤਾਨੈ ਮਨ ਤਨ ਨਾਮੇ ਨਾਮ ਸਮਾਨੇ ਊੜਤ ਬੈੜਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ

ਸਲੋਕਾ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖੀ ਉਦਰੈ ਨਾਨਕ ਕਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੱਛ ਨਾ ਜਨਾਵੇ ਹਰ ਨਾਮ ਰਦੇ ਸਦ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨੇਕਾ ਮੀਤ ਸਕੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵਾਇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰਨਾਉ ਅਨਕ ਵਾਰ ਗੁਰ ਕੋ ਬਲ ਜਾਉ।

ਜਾਈਏ। ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਫਲ ਦਰਸ਼ਨਾ ਪੇਖਤ ਪਨੀਤਾ, ਪਰਸਤ ਚਰਣਾ ਗਤ ਨਿਰਮਲ ਰੀਤਾ, ਭੇੜਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵਾਏ, ਸੁਨ ਕਰ ਬਚਨ ਕਰਨਿਆ ਕਾਨੇ, ਮਨ ਸੰਤੋਖ ਆਤਮ ਪਤੀ ਆਨੇ।

ਕਰ ਦੀਪ ਗਬਰਗਾਸੇ, ਨਾਨਕ ਭਰਮੋ ਦੁਖਤਾ ਤੇ ਨਾਸੇ, ਤਉ ਤੁਮੈ ਠਾਣ ਵਰਤਾਈ, ਅਣਤ ਭਇਆ ਦੁਖ ਨਾਠੇ, ਭਾਈ ਜਨ ਮਰਨ ਕੇ ਮਿਟਿਆ ਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਾਉ ਚੁਕਾ ਨਿਰਪੋਇ ਬਸੈ ਸਗਲ ਬਿਆਦ ਮਨ ਤੇ ਖੈ ਨਸੇ, ਜਿਸ ਕਾ ਸਾਧਨ ਕਿਰਪਾ ਧਾਰੀ, ਸਾ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁਕੇ ਭਰਮ ਗਵਣਾ, ਸੁਣ ਨਾਨਕਾਰ ਅਰਜਾ ਸਰਵਣ, ਨਿਰਗੁਣ ਆਪ ਸਰਗੁਣ ਭੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪ੍ਰਵਿਆ ਬਣਾਏ, ਆਪਣੀ ਕੀਮਤ ਆਪੇ ਪਾਏ।

ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕਿਹੋ ਧਨ ਸਾਰ। ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਇਕ ਸਿਮਰ ਨਾਮ ਉਧਾਰ ਅਵਰ ਭਾਵ ਸਮੀਤ ਬਸਾਰੋ ਚਰਨ ਕਮਲ ਰਿਦ ਮੈ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਉ ਨਾ ਮਰਵਥ ਇਹੋ ਤਨ ਸੰਚੋ ਭਗਵੰਤ ਸੰਜਨਾ ਕਾਂਦਰ ਮਲਮੰਤ ਏਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜੇ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਬਾਬਾ ਜਰ ਕੀ ਸਰਣੀ ਅਨਕਿਉ ਭਾਵੀ ਰੋਗ ਨਾ ਜਾਏ ਰੋਗ ਮਿਟੇ ਰਬ ਖਦਲਾਏ।

ਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰ ਦੇਵਾ ਇਉ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣੇ ਉਧਾਰ ਅਨਕੋ ਪਾਵਨਾ ਛੂਟਣ ਹਾਰੇ ਸਿਮਰ ਸਾਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟਾਂ ਬਿਰ ਬਣਤਾਇਣ ਤੇ ਕਹੋ ਤੁਮ ਕਵਣ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਕਵਣ ਛੁਟਕਾਰਾ ਸਹਤੀ ਰਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਂ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤਾ ਨਿਰਮਲ ਹੋਏ ਤੁਮਾਰੋ ਚੀਤਾ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਏ ਆਪ ਜਪੋ ਅਬਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ

ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੁਬਰਾ ਹੋਇਓ ਦਿਆਲ। ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨ ਮਰਨ ਦੁਖ ਭਰਮ ਗਿਆ, ਅਛਪੁੰਨੀ ਸਰਦਾਸਾ ਪੂਰੀ, ਰਵ ਰਿਹਾ ਸਤਸੰਗ ਹਜੂਰੀ। ਜਿਸ ਕਾ ਸਾਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ ਜੇ ਕਾਲ ਨਾ ਭਾਨੇ, ਸੋ ਕਿਉਂ ਵਿਸਰੇ ਜੇ